अपनी तो सारे मिलके पढ़िए और जतन करिए जो गुरु ने सानू पूर्ने पा के दसे हैं कि प्यार किया गुरु ने साडे नाल असी भी जतन करिए उन्हों प्यार करिए उच्चारण करो श्री वाह भाई शाह भाई गुरदास जी ने गुरसिख का गुरसिख नाल कितना प्यार होना चाहिए किवें दसिया आख्या सिर उच्चा नीवे चरण सिर पैरी पांदे एक बड़ा सुंदर सवाल है सिर उच्चा है सब तो नीवे पैर हन भाई साहब कहिंदे ने फिर पैरां वाल सिर क्यों जांदे उन्हां कदमां दी की खूबी की है सारियां पैरां ते तां नहीं सिर झुक जांदा उच्चारण करो श्री सिर उच्चा नीवे चरण सिर पैरी पांदे मूंह अखी नक कन्न हथ दे पार उचांदे ए सारे चिन्ह उपर हन मूंह अखी नक कन्न हथ दे पार उचांदे हजूर कहिंदे हन सब चिन्ह छड पूजियन कदमां दी पूजा क्यों होंदी है ओ कौन कर्म कमांदे ਉਹ ਕਦਮ ਕਿਹੜਾ ਕਰਮ ਕਰਦੇ ਹਨ ਜਿਨ੍ਹਾਂ ਕਦਮਾਂ ਤੇ ਬਦੋ ਬਦੀ ਸਿਰ ਝੁਕ ਜਾਂਦਾ ਹੈ ਉਚਾਰਨ ਕਰੋ ਸ੍ਰੀ ਤਾਂ ਅਗਲੀਆਂ ਟੁਕਾਂ ਵਿੱਚ ਭਾਈ ਸਾਹਿਬ ਜਵਾਬ ਦੇ ਰਹੇ ਹਨ ਆਪ ਕਹਿੰਦੇ ਹਨ ਭਾਈ ਉਹ ਕਦਮ ਤਾਂ ਤਨਤਾ ਦੇ ਯੋਗ ਹਨ ਗੁਰ ਸ਼ਰਣੀ ਸਾਧ ਸੰਗਤੀ ਨੇਤ ਚੱਲ ਚੱਲ ਜਾਂਦੇ ਗੁਰੂ ਕੇ ਸਿੱਖ ਦੇ ਕਦਮ ਸਤ ਸੰਗਤ ਵੱਲ ਜਾਣ ਚੰਗੇ ਲੱਗਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਇਸ਼ਨਾਨ ਕਰਦਾ ਤੇ ਫਿਰ ਮੁੱਖ ਤੋਂ ਜਪ ਰਿਹਾ ਸ੍ਰੀ ਕਿੱਧਰ ਚੱਲੇ ਹੋ ਜੀ ਮੈਂ ਗੁਰਦੁਆਰੇ ਚੱਲੇ ਕਿੱਡੀ ਸੋਹਣੀ ਸੁਗੰਧੀ ਹੈ ਕਿਤਨੀ ਸੋਹਣੀ ਸੋਭ ਹੈ ਕਿਉਂਕਿ ਪਹਿਲੀ ਪੌੜੀ ਹੀ ਗੁਰਸਿੱਖੀ ਦੀ ਅੰਮ੍ਰਿਤ ਵੇਲੇ ਜਾਗਣਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆ ਕਿਹਦੀ ਪੌਜਲ ਬਣੀ ਹੋਈ ਸੀ 10 ਲੱਖ ਦਾ ਫੇਰਾ ਸੀ ਇਤਿਹਾਸ ਵਿੱਚ ਪੜ੍ਹੋ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਏਡੇ ਵੱਡੇ ਪੌਜਲ ਵਿੱਚ ਵੀ ਉਹਨਾਂ ਨੇ ਅੰਮ੍ਰਿਤ ਵੇਲਾ ਬਿਨਾਂ ਕੀਰਤਨ ਦੇ ਨਹੀਂ ਬਿਤਾਇਆ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਭਾਈ ਦਇਆ ਸਿੰਘ ਸਾਡਾ ਅਮਲ ਟੁੱਟ ਗਿਆ ਗਰੀਬ ਨਿਵਾਜ ਸਮਝ ਨਹੀਂ ਆਈ ਅੱਛਾ ਆਸ਼ਾ ਦੀ ਵਾਰ ਦੇ ਕੀਰਤਨ ਦਾ ਸਮਾਂ ਜਾ ਰਿਹਾ ਤੇ ਉੱਥੇ ਵੀ ਬਹਿ ਕੇ ਆਸ਼ਾ ਦੀ ਵਾਰ ਦਾ ਕੀਰਤਨ ਹੋਇਆ ਹੁਣ ਅਸੀਂ ਆਪਣੇ ਅੰਦਰ ਛਾਤੀ ਪਾਈਏ ਭਾਈ ਕਿਹੜਾ ਸੁੱਖ ਹੈ ਜੋ ਵਾਹਿਗੁਰੂ ਨੇ ਸਾਨੂੰ ਨਹੀਂ ਦਿੱਤਾ ਤੇ ਫਿਰ ਇਹਨੇ ਸੁੱਖ ਪ੍ਰਾਪਤ ਕਰਕੇ ਵੀ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਉਹਨਾਂ ਨੇ ਤਾਂ ਸਾਨੂੰ ਪੂਰਨੇ ਪਾ ਕੇ ਦੱਸੇ ਹਨ ਕਿ ਇਤਨੇ ਪੌਜਲ ਵਿੱਚ ਵੀ ਗੁਰੂ ਕੇ ਸਿੱਖ ਨੇ ਆਪਣਾ ਨਿਤਨੇਮ ਤਿਆਗਣਾ ਨਹੀਂ ਤੇ ਅਸੀਂ ਏਡਿਆਂ ਸੁੱਖਾਂ ਵਿੱਚ ਰਹਿ ਕੇ ਵੀ ਜੇ ਉਹਦਾ ਸ਼ੁਕਰਾਨਾ ਨਹੀਂ ਕਰਦੇ ਤਾਂ ਫਿਰ ਸਿੱਖ ਕਾਦੇ ਹੋਏ ਉਚਾਰਨ ਕਰੋ ਸ੍ਰੀ ਭਾਈ ਇਸ ਲਈ ਆਓ ਭਾਈ ਭਾਈ ਸਾਹਿਬ ਗੁਰਦਾਸ ਜੀ ਪੂਰਨੇ ਪਾ ਰਹੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਗੁਰੂ ਕੇ ਦਰਬਾਰ ਜਾਂਦੇ ਹਨ ਭਾਈ ਗੁਰਦਾਸ ਜੀ ਕਹਿੰਦੇ ਹਨ ਉਹਨਾਂ ਨੂੰ ਕਹਿ ਦਿਓ ਜਿਹੜੇ ਜੋੜੇ ਉਹਨਾਂ ਪਹਿਨੇ ਹਨ ਉਹ ਉਤਾਰ ਦੇਣ ਪਤਾ ਨਹੀਂ ਕਿਸ ਚਮੜੇ ਦੇ ਹਨ ਆ ਮੇਰੇ ਤਨ ਦੇ ਚਮੜੇ ਦੇ ਜੋੜੇ ਬਣਵਾ ਕੇ ਉਹਨਾਂ ਨੂੰ ਪਹਿਨਾ ਦਿਓ ਉਚਾਰਨ ਕਰੋ ਸ੍ਰੀ ਭਾਈ ਗੁਰ ਸ਼ਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਵਤਨ ਪਰ ਪੁਕਾਰ ਨੂੰ ਕਰ ਪਾਰ ਵਸਾਂਦੇ ਮੇਰੀ ਖੱਲੋਂ ਮੌਜਰੇ ਗੁਰਸਿੱਖਾਂ ਦਾ ਤੋ ਭਾਈ ਇਤਨੀ ਨਿਮਰਤਾ ਗੁਰੂ ਘਰ ਵਿੱਚ ਹੈ ਪਰਸ ਪਰ ਆਪਸ ਵਿੱਚ ਪਿਆਰ ਕਰੀਏ ਜਦੋਂ ਵੀ ਮਿਲੀਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਹਜ਼ੂਰ ਦਾ ਬਚਨ ਹੈ ਜਿਹੜਾ ਪਹਿਲਾਂ ਫਤਿਹ ਬੁਲਾਵੇਗਾ ਮੇਰਾ ਮੁੱਖ ਉਸ ਵੱਲ ਹੋਵੇਗਾ ਉਚਾਰਨ ਕਰੋ ਸ੍ਰੀ ਭਾਈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋਵੋ ਜੋਰੀ ਗੁਰਮੁਖ ਬੈਠੋ ਸਫਾ ਵਿਸ਼ਾ ਆ ਜੁੜੇ ਬੈਠੇ ਹੋ ਹਜ਼ੂਰ ਕਹਿ ਰਹੇ ਹਨ ਸਹੀ ਸੁੰਦਰ ਸੋਹਣੇ ਸਾਧ ਸੰਗਤ ਜੋ ਬਹਿਣ ਗੁਰੂ ਨੂੰ ਕੋਈ ਸੁੰਦਰ ਲੱਗਦੇ ਹਨ ਚੰਗੇ ਲੱਗਦੇ ਹਨ ਜੋ ਸਤ ਸੰਗਤ ਵਿੱਚ ਬਹਿ ਕੇ ਜਪਦੇ ਹਨ ਸ੍ਰੀ ਵਾਹ ਤੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ
ਧੰਨਵਾਦ ਹੈ ਸਰਬੱਤ ਸੰਗਤਾਂ ਦਾ ਸਰਦਾਰ ਸਾਹਿਬ ਹਰਿੰਦਰ ਸਿੰਘ ਜੀ ਜਿਨ੍ਹਾਂ ਦੇ ਉਦਮ ਨਾਲ ਇਹ ਦੀਦਾਰ ਇਹ ਬਖਸ਼ਿਸ਼ਾਂ ਇਹ ਅਸ਼ੀਸ਼ਾਂ ਤੁਹਾਡੀਆਂ ਪ੍ਰਾਪਤ ਹੋਈਆਂ ਹਨ। ਇਸ ਗੁਰਮੁਖ ਪਰਿਵਾਰ ਦਾ ਮੈਂ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਧੰਨਵਾਦ ਕਰਦਾ ਹਾਂ। ਸਤਿਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਇਸੇ ਤਰ੍ਹਾਂ ਇਹ ਗੁਰੂ ਕੀ ਬਾਣੀ ਨਾਲ ਜੁੜੇ ਰਹਿਣ ਤੇ ਗੁਰੂ ਇਹਨਾਂ ਦੀ ਪਰਮਾਰਥ ਵਿੱਚ ਦਿਨੋ ਦਿਨ ਬਰਕਤਾਂ ਵਧਾਈ ਜਾਵੇ। ਉਚਾਰਨ ਕਰੋ ਸ੍ਰੀ ਤੇ ਜਿੱਥੇ ਪਰਮਾਰਥ ਦੀਆਂ ਬਰਕਤਾਂ ਵੱਧ ਜਾਂਦੀਆਂ ਹਨ ਪਿਆਰੀ ਸਾਧ ਸੰਗਤ, ਉੱਥੇ ਧਨ ਦੌਲਤ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ, ਉੱਥੇ ਕਿਸੇ ਗੱਲ ਦੀ ਕਮੀ ਨਹੀਂ ਰਹਿ ਜਾਂਦੀ, ਲਖਮੀ ਟੋਟ ਨਾ ਆਵਈ। ਜਿੱਥੇ ਪਰਮਾਰਥ ਵਿੱਚ ਬਰਕਤਾਂ ਹਨ, ਨਿਤਨੇਮ ਵਿੱਚ ਬਰਕਤਾਂ ਹਨ, ਦਿਨੋ ਦਿਨ ਗੁਰੂ ਦੇ ਚਰਨਾਂ ਦਾ ਪਿਆਰ ਔਰ ਸ਼ਰਧਾ ਵਧਦੀ ਜਾਣੀ, ਇਹ ਪਰਮਾਰਥ ਵਿੱਚ ਬਰਕਤਾਂ ਪੈਣੀਆਂ ਹਨ। ਅੱਜ ਦੇ ਸਿੱਖ ਕੋਲ ਮਾਇਆ ਦੀ ਕਮੀ ਨਹੀਂ, ਪਰ ਸਾਡਾ ਪਰਮਾਰਥ ਬੜਾ ਗਰੀਬ ਹੋ ਰਿਹਾ। ਅਸੀਂ ਨਿਤਨੇਮ ਕਦੇ ਨਹੀਂ ਕੀਤਾ, ਸਾਨੂੰ ਕਦੇ ਗੁਰੂ ਦਾ ਡਰ ਨਹੀਂ ਰਿਹਾ ਬਈ ਗੁਰੂ ਕੀ ਕਹਿ ਰਿਹਾ, ਤੇ ਵਾਹਿਗੁਰੂ ਦੀਆਂ ਤਾਂ ਬਾਹਾਂ ਹਰ ਵੇਲੇ ਪਲਕ ਰਹੀਆਂ ਨੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਕਿਤੇ ਪਿਆਰ ਨਾਲ ਤੁਹਾਨੂੰ ਬੁਲਾ ਰਹੇ ਹਨ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ। ਸੋ ਭਾਈ ਅਸੀਂ ਗੁਰੂ ਦੇ ਪਾਏ ਹੋਏ ਪੂਰਨੇ ਅਤੇ ਚੱਲਣਾ, ਜਿਹੜੀਆਂ ਗੱਲਾਂ ਸਾਨੂੰ ਗੁਰੂ ਨਾਲੋਂ ਵਿਛੋੜਦੀਆਂ ਹਨ ਉਹ ਇੱਥੇ ਛੱਡ ਜਾਓ, ਗੁਰੂ ਕੀ ਮੱਤ ਨੂੰ ਲੈ ਕੇ ਜਾਵਾਂਗੇ, ਗੁਰੂ ਦੇ ਪਾਏ ਹੋਏ ਪੂਰਨੇ ਅਤੇ ਚੱਲਾਂਗੇ ਤਾਂ ਸਾਡਾ ਲੋਕ ਵੀ ਸੁਖੀ ਹੋਵੇਗਾ ਪਰ ਲੋਕ ਵੀ ਸੁਹੇਲਾ ਹੋਵੇਗਾ। ਪੰਥ ਸਦਾ ਚੜ੍ਹਦੀਆਂ ਕਲਾ ਵਿੱਚ ਰਿਹਾ ਔਰ ਸਦਾ ਚੜ੍ਹਦੀਆਂ ਕਲਾ ਚ ਹੀ ਰਹੇਗਾ। ਆਪ ਰੋਜ਼ ਪੜ੍ਹਦੇ ਹੋ ਨਾਨਕ ਨਾਮ, ਇਹਦੇ ਵਿੱਚ ਵੀ ਭੇਦ ਹੈ। ਹਜ਼ੂਰ ਨੇ ਫਰਮਾ ਦਿੱਤਾ, ਕਹਿ ਦਿੱਤਾ ਖਾਲਸਾ ਜੀ, ਜੇ ਨਾਮ ਜਪਦੇ ਰਹੋਗੇ, ਨਿਤਨੇਮ ਕਰਦੇ ਰਹੋਗੇ, ਸ਼ਬਦ ਨਾਲ ਜੁੜੇ ਰਹੋਗੇ ਤਾਂ ਤੁਹਾਡੀ ਸਦਾ ਚੜ੍ਹਦੀ ਕਲਾ ਰਹੇਗੀ। ਨਾਨਕ ਨਾਮ, ਨਾਮ ਨੇ ਚੜ੍ਹਦੀ ਕਲਾ ਕਰਨੀ ਹੈ। ਆਓ ਸਤ ਸੰਗਤ ਚ ਬਹਿ ਕੇ ਗੁਰੂ ਕਾ ਜਸ ਕਰੀਏ, ਮਾਲਕ ਦੇ ਗੁਣ ਗਾਈਏ, ਫਿਰ ਕਰੀਏ ਆਪਣਾ ਕਾਰ ਵਿਹਾਰ। ਵਿਹਾਰ ਤੋਂ ਸਮਾਂ ਮਿਲੇ ਤਾਂ ਭਲੇ ਪੁਰਸ਼ਾਂ ਦੀ ਸੰਗਤ ਕਰੀਏ ਜਿਹੜੇ ਸਨ ਗੁਰੂ ਕੀ ਗੱਲ ਦੱਸਣ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਫਿਰ ਸਾਡਾ ਲੋਕ ਪਰਲੋਕ ਸੌਰ ਜਾਏਗਾ। ਸੋ ਮੈਂ ਸਾਰਿਆਂ ਦਾ ਹੀ ਧੰਨਵਾਦੀ ਹਾਂ।

ਆਪਣੇ ਸਪੁੱਤਰ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਭੇਜਿਆ ਤੇ ਨਾਲੇ ਕਿਹਾ, ਬੇਟਾ ਜਦੋਂ ਤੱਕ ਅਸੀਂ ਬੁਲਾਈਏ ਨਾ ਤੁਸੀਂ ਵਾਪਸ ਨਹੀਂ ਆਣਾ। ਜਿਸ ਕੰਮ ਵਾਸਤੇ ਭੇਜਿਆ ਸੀ, ਸ਼ਾਦੀ ਦਾ ਕਾਰਜ ਪੂਰਾ ਹੋ ਗਿਆ, ਮਹੀਨਾ ਬੀਤ ਗਿਆ, ਹੋਰ ਦਿਨ ਲੰਘੇ, ਪਰ ਪਿਤਾ ਗੁਰੂ ਰਾਮਦਾਸ ਨੇ ਨਾ ਤਾਂ ਕੋਈ ਸੁਣਿਆ ਭੇਜਿਆ ਨਾ ਹੀ ਵਾਪਸ ਬੁਲਾਇਆ, ਨਾ ਕੋਈ ਚਿੱਠੀ ਪਾਈ। ਮਨ ਤੜਫਦਾ, ਅੱਗੇ ਤਾਂ ਇੱਕ ਮਿੰਟ ਵੀ ਪਿਤਾ ਗੁਰੂ ਤੋਂ ਦੂਰ ਨਹੀਂ ਸਨ ਰਹਿੰਦੇ, ਪਰ ਹੁਣ ਤਾਂ ਕਿੰਨੇ ਦਿਨ ਬੀਤ ਗਏ, ਕੋਠੇ ਤੇ ਖਲੋਤੇ ਨੇ, ਉਹ ਰਾਹ ਪਏ ਤੱਕਦੇ ਨੇ।

ਆਕਾਸ਼ ਤੇ ਬੱਦਲ ਛਾਏ ਨੇ, ਠੰਡੀ ਠੰਡੀ ਹਵਾ ਵਗ ਰਹੀ, ਬਿਜਲੀ ਚਮਕ ਰਹੀ, ਮਨ ਉਦਾਸ ਹੈ।

ਕੋਠੇ ਤੋਂ ਥੱਲੇ ਉਤਰੇ ਕਮਰੇ ਵਿਚ ਆ ਕੇ ਬੈਠੇ ਨੇ ਕਹਿਣ ਲੱਗੇ ਮਨਾ ਹੁਣ

ਪਰ ਇਹ ਤਾਂ ਹੁਕਮ ਦੀ ਉਲੰਘਣਾ ਹੋਵੇਗੀ। ਫਿਰ ਕੀ ਲਿਖਾਂ, ਚਿੱਠੀ ਲਿਖਾਂ, ਕਲਮ ਲਈ ਕਾਗਜ਼ ਲਿਆ, ਚਿੱਠੀ ਲਿਖਣ ਬੈਠੇ, ਪਰ ਕਹਿੰਦੇ ਨੇ ਮਨਾ, ਆਪਣੀ ਸੁੱਖ ਸਾਂਦ ਲਿਖਾਂ, ਪਰ ਮੇਰਾ ਤੇ ਮਨ ਤੜਫਦਾ। ਪਿਤਾ ਗੁਰੂ ਦੀ ਸੁੱਖ ਸਾਂਦ ਲਿਖਾਂ, ਉਹ ਤਾਂ ਹਮੇਸ਼ਾ ਹੀ ਸੁੱਖ ਵਿਚ ਨੇ, ਫਿਰ ਕੀ ਲਿਖਾਂ ਚਿੱਠੀ ਵਿਚ। ਕਹਿਣ ਲੱਗੇ ਮਨਾ, ਕਿਉਂ ਨਾ ਆਪਣੇ ਮਨ ਦੀ ਤੜਫ ਲਿਖਾਂ ਇਸ ਚਿੱਠੀ ਦੇ ਵਿੱਚ।

ਕੈਡੀ ਭਾਗਾਂ ਵਾਲੀ ਏ ਜਿੱਥੇ ਮੇਰਾ ਪੁੱਤ ਪਿਤਾ ਗੁਰੂ ਆਪ ਬੈਠੇ ਉੱਥੇ ਦੇ ਰਹਿਣ ਵਾਲੇ ਜੀਵ ਕਿੰਨੇ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਕੋਲ ਉਹ ਗੁਰੂ ਪਿਆਰਾ ਬੈਠਾ ਉਹ ਧਰਤੀ ਉਹ ਦੇਸ਼ ਕੈਡੇ ਭਾਗਾਂ ਵਾਲਾ ਹੈ ਜਿੱਥੇ ਗੁਰੂ ਆਪ

ਹੁਣ ਕਦੋਂ ਮਿਲਾਂਗੇ ਮੇਰੀ ਤਨ ਨਾ ਰਾਤ ਬੀਤਦੀ ਨਾ ਦਿਨ ਲੰਘਦਾ ਇਹ ਪੈਰਾ ਲਿਖੇ ਭੇਜੇ ਪਿਤਾ ਗੁਰੂ ਨੂੰ।

ਉਸ ਵਕਤ ਕਿਹਾ ਜਾਓ ਭਾਈ ਮੇਰੇ ਉਸ ਆਗਿਆਕਾਰੀ ਪੁੱਤਰ ਨੂੰ ਲੈ ਕੇ ਆਓ। ਦਰਬਾਰ ਹਾਜ਼ਰ ਹੋਏ ਨੇ, ਪਿਤਾ ਗੁਰੂ ਦੇ ਦਰਸ਼ਨ ਕੀਤੇ ਨੇ। ਪਿਤਾ ਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ, ਮਾਨੋ ਦੋ ਜੋਤਾਂ ਇੱਕ ਹੋ ਗਈਆਂ। ਹਰ ਪਾਸੇ ਇੱਕ ਆਨੰਦ ਜਿਹਾ ਖਿਲਰ ਗਿਆ ਤੇ ਬੇਮੁਹਾਰਾ ਮਨ ਇਹ ਕਹਿ ਉੱਠੇ।

ਜੇ ਸੌ ਤਾਵੇਂ ਪ੍ਰਾਣੀਆਂ ਪਾਵੇਂ ਤੁਰ ਲੈਣਾ, ਜੇ ਸੌ ਤਾਵੇਂ ਪ੍ਰਾਣੀਆਂ ਪਾਵੇਂ ਤੁਰ ਲੈਣਾ, ਬਿਨ ਕਰਮਾ ਕਿਛੂ ਨਾ ਲੱਭਈ ਜੇ

اپنی شہادت ملنے سے اپنے جیون نابود رہنے کے اندر بندگی ہے.

ਜਿਹੜਾ ਸਿੱਖ ਸਾਡੀ ਚਿੱਠੀ ਲੈ ਕੇ ਤੇਰੇ ਕੋਲ ਆ ਰਿਹਾ ਭਾਈ ਸਾਹਿਬ, ਇਹਨੂੰ ਤੂੰ ਆਪਣੇ ਕੋਲ ਰੱਖ। ਕਿੰਨਾ ਚਿਰ ਸਾਡੇ ਕੋਲ ਤਾਂ ਤਿੰਨ ਦਿਨ ਨਹੀਂ ਰਿਹਾ, ਬੜਾ ਸਮਝਾਇਆ, ਪਰ ਬੁੱਧੂ ਸ਼ਾਹ ਤੂੰ ਇਸ ਨੂੰ ਆਪਣੇ ਕੋਲ 9 ਮਹੀਨੇ

रोएगा ना नौवीं मील के बैठ जाओ उसके टूटी जुटी पाके सुर लगा ते कह लगा तू क्या तू नौ महीने भी ना मैं नौ मिनट भी नहीं खा रहे सैयद गुरु विशाल क्या भाई सजा गल तो गुरु का हुक्म नहीं मनिया है तेरी को क्योंकि हुक्म इस वक्त हुक्म दे विच मालिक दी बख्शिश नाल जेड़ा हुक्म देना है वो रहमत भी जे तो हुक्म नहीं मनिया तो मैं जरूर मनना ये अपने आप रह जाएगा तो गुरु जान के तेरी सेवा ते जे भजे नसेगा ना तो सामने कोठी विच बंद भी कर रहे हैं मैं गुरु का हुक्म मनना भाई सिद्धा उठिया तुर लगा मैनू कौन है बंद करने वाला बुद्ध शाह ने मुरीदा ने इशारा किया इन्होंने पकड़ के भाई सज्जे कोठी बंद कर बुद्ध शाह ने मेरा बाल बच्चा भुखना मर जाए बुद्ध शाह ने क्या नहीं जिन्हें हुक्म दिता है वो आपे रक्षा करेगा ये तेरे मन की कमजोरी की रक्षा करेगी बुद्धू शाह एवे तो गलत बुद्धू शाह दिया सुन सुन गलत सिख धर्म जिगा बच खा के मुश्किल नाल उठाया उसने मुंह च पानी पा के कहता सतगुरे की किया मैं उधर कैद पता के मेरा बाल बच्चा सब उनकी मर्जी कौन खिलाती जाए कोठी बंद एक दिन बीतिया कुछ नहीं खादा पी दूजा दिन होया बुद्धू शाह ने किया सजे प्रसाद तक नहीं नहीं मैनू भुख नहीं तीजा दिन होया सोचे लगा मैंने बाल बच्चे तो भुख नाल मर गए हो गए तू भुखा क्यों मर गए अगर सही रहो भुख बड़ी राज है भुख बड़ी पर्वन है फरीद ने क्या मौतों को हो गई इंसान से कई बार बड़िया बड़िया गलतियां कर मारने की लिखा है दुख विछोड़ा एक दुख भूख एक दुख सब कुआर जमदूत एक दुख रोग लगे तन खाए व्याद न होने का साथ मारी सकल लग गया नौ महीने भी समा नौ बीत जाए समय ना पता ही नहीं ना ਪਲਾਂ ਦੀਆਂ ਘੜੀਆਂ ਘੜੀਆਂ ਨੇ ਸਕਿੰਟ ਸਕਿੰਟਾਂ ਦੇ ਦਿਨ ਮਿੰਟਾਂ ਦੇ ਘੰਟੇ ਘੰਟਿਆਂ ਦੇ ਪੈਰ ਪੈਰਾਂ ਦੇ ਦਿਨ ਦਿਨਾਂ ਦੇ ਹਫ਼ਤੇ ਹਫ਼ਤਿਆਂ ਦੇ ਮਹੀਨੇ ਮਹੀਨਿਆਂ ਦੇ ਸਾਲ ਸਾਲਾਂ ਦੀਆਂ ਸਦੀਆਂ ਸਦੀਆਂ ਦੇ ਯੁੱਗ ਬੀਤੇ ਜਾ ਰਹੇ ਯੁੱਗ ਅੱਖੀਂ ਘੇਰੇ ਮਾਟ ਕੇ ਪਲ ਪਲ ਵੀ ਵਿਹਾਏ ਪਲ ਪਲ ਕਰਕੇ ਇਹ ਆਯੂ ਬੀਤੀ ਪਤਾ ਨਹੀਂ ਉਸਦਾ ਮਨ ਜੰਜਾਲ ਨਾ ਛੋੜੀ ਜਮ ਦੀਆ ਦਿਨ ਦੇ ਪੈਰ ਪੈਰ ਤੇ ਘੜੀਆਂ ਹਜ਼ੂਰ ਕਹਿੰਦੇ ਆਪ ਖੱਡੇ ਪੰਛੀ ਨੌਵੀਂ ਲੈ ਭਾਈ ਸੱਜਾ ਤੇਰੇ ਪਉ ਪੰਥ ਮੁਕਲੇ ਹਨ ਅੱਜ ਨੌ ਮਹੀਨੇ ਬੀਤ ਗਏ ਹਨ ਤੂੰ ਜਾ ਸਕਦਾ ਭਾਈ ਸੱਜਾ ਤੂੰ ਜਾਣ ਕਿੱਧਰ ਜਾਣ ਬਾਲ ਬੱਚਾ ਤਾਂ ਭੁੱਖਣਾ ਨੂੰ ਮਰ ਗਿਆ ਹੁਣ ਕੋਈ ਆਸਰਾ ਨਹੀਂ ਕਿਹੜੇ ਪਾਸੇ ਜਾਵਾਂ ਬੁੱਧ ਸ਼ਾਹ ਨੇ ਕਿਹਾ ਜੀ ਮੇਰੇ ਕੋਲੋਂ ਪੁੱਛਦਾ ਹੈ ਤਾਂ ਗੁਰੂ ਕੋਲ ਚਲਾ ਜਾ ਗੁਰੂ ਕੋਲ ਬੁੱਧ ਸ਼ਾਹ ਆਓ ਤਾਂ ਮੇਰਾ ਕੋਈ ਬਾਲ ਬੱਚਾ ਬਚੇ ਨਹੀਂ ਕਦੇ ਕੋਈ ਬਚ ਵੀ ਗਿਆ ਹੋਵੇਗਾ ਤਾਂ ਉਹਨਾਂ ਨੂੰ ਵੀ ਰੋਕ ਕੇ ਮਰਾਂਗਾ ਕਿ ਗੁਰੂ ਦਾ ਨਾਂ ਭੁੱਲ ਕੇ ਨਹੀਂ ਜਾਂਦਾ ਲੋਕੀ ਇਹਨੂੰ ਬੰਦੀ ਛੋੜ ਕਹਿੰਦੇ ਚੰਗਾ ਬੰਦੀ ਛੋੜ ਗੁਰੂ ਨੌ ਮਹੀਨੇ ਦੀ ਕੈਦ ਦੇ ਦਿੱਤੀ ਮੈਂ ਨਹੀਂ ਜਾਣਾ ਸਹੀ ਗੁਰੂ ਸ਼ਾਹ ਨੇ ਕਿਹਾ ਉਹ ਭਾਈ ਸੱਜਾ ਇਹਦੇ ਵਿੱਚ ਵੀ ਕੋਈ ਰਾਜ ਹੈ ਤੂੰ ਨਹੀਂ ਸਮਝ ਮੱਛੀ ਕੀ ਜਾਣੇ ਸਾਗਰ ਕਿੱਡਾ ਵਿੱਚ ਪਾਣੀ ਚੜ੍ਹਦੀ ਹੋਈ ਮੱਛੀ ਨੂੰ ਸਾਗਰ ਦਾ ਅੰਤ ਨਹੀਂ
ਤੂੰ ਕਰਿਆ ਅੱਜ ਫਿਰ ਪੜ੍ਹੀਏ ਅਸੀਂ ਵੀ ਕਹਿੰਦੇ ਗੁਰੂ ਆਪਣੀ ਦਲੀਲ ਤੇ ਪਰਖਣ ਲੱਗੇ ਗੁਰੂ ਦੀ ਸਿੱਖੀ ਨੂੰ ਆਪਣੇ ਖਿਆਲਾਂ ਨਾਲ ਪਰਖੀ ਪਰ ਇਹ ਗਲਤ ਪੜ੍ਹ ਲਿਖੇ ਹੈ ਪਿੱਛੇ ਸਾਰੇ ਉੱਤੇ ਕੋਈ

मैं मछली कैसे अपना कैसे देखा पैसे उनसे लिखती मछली पानी को बिछड़ी नहीं तो जीवन हो गया। गुरु का सिख जिस वेले गुरु ने हुक्म च रहा है तो बख्शिश ही बख्शिश है, जिस वेले मनमत लिख आ जाता है तेरे का की आन होता है अपने पाने जो चले पाई सो बिछड़े जो मच्छी की जाने सागर के दम पंछी की जाने आकाश के दा वड्डा पाई सज्जात की जाने गुरु के दा वड्डा है मेहमान न जाने दे ब्रह्मा न जाने वड्डे ओ वड्डा पास तेरा मत भाई सज्जा चला जा गुरु का ये विचार बनाया है ताकि चिट्ठी भी मेरी ले जाए जाके गुरु नु देके अरदास करी कदे मैं पापी से ही बख्शिश करी गुरु मैनू भी दर्शना दिता भाई सज्जे ने किया ठीक है गुरु साहब अगे गुरु की चिट्ठी तेरे को ले आया हां ते तो 9 महीने ढक दिता है ते जे तेरी पत्रिका लेके गुरु को चला गया गुरु 18 महीने ढक देगा हुण की कर मैं नहीं जान चंगा भी तेरी मैं चलो मना अपने पिंड चलते शहर कोई बच ही गया हो तो भाई सज्जा अपने पिंड चलते आया कि वेखिया जिथे कखा की चुली सी उथे आलीशान मकान बनया बिर बिर पिया तक जे सुदामे ने तकिया सुदामे उत्ते भी यह समाया भगवान कृष्ण से सुदाम दोवे सुदीप की कौन पढ़ते विद्या पढ़ एक दिन सुदीपर जी की घरवाली ने कहा बच्चे हो की मां जी घर भी लकड़ा कोई नहीं लकड़ा लिया जंगल में दोवे सुर पे समीपर विखी की घरवाली ने सोचिया बच्चे हम जल्दी भी जा रहे हैं तो लगेगी सुदामे गल सुन कौन लै थोड़े जे छोले हैं चने हैं पोटली बन दिते किसने दाढ़ी भुख लगे ये खा के ते पानी का घुट पी लिया चले गए लकड़ा कटिया पंडा बनिया सिर से चुकन लगे निरंकार की नेत मारी दादी मारी रात पे भगवान कृष्ण ने क्या सुनाने हम कि करिए घर तो पहुंच नहीं सकते जंगल का मौका है सुनाने ने क्या महाराज कोई आ दरख्त है बड़ा वड्डा इन उत्ते चल चलते रात इसलिए बिताने दिन होगा फिर तक एक डाण के उत्ते भगवान कृष्ण जी बह गए दूजे उत्ते सुदाम भुख लगी सुदामे ने और छोले वाली पोटली कटी सुदामा सोचन लगा मैंने जिस तरह मैनू भुख लगी है कृष्ण नू भी लगी होनी छोले छोड़े कृष्ण नू तो पता नहीं तो क्यों ना आप ही छक लेंगे भुख बड़ी जालम थी तो सुदामे ने की किया छोलिया वाली पोटली खोली ते एक फटका मारे तेरे साथ से जिस वे छोले दंदा थले आए ते सुदामे ने चिथे आवाज आई रात का समा जंगल का मौका टिकवी रात तो दूजे डाल उत्ते बैठे भगवान कृष्ण ने किया सुदामिया कुछ खादा पे सुदामे ने छेती छेती मारा इतने पता की खाने मैं तो कुछ नहीं बैठा भगवान भी चुप कर थोड़े समय के बाद सुदामे जिस वे दूसरा बका मारे रवादाई भगवान
ਵੀ ਕਹਿਣ ਲੱਗੇ ਵੀ ਸਲਾਮੀਆਂ ਤੁਸੀਂ ਖਾ ਰਹੇ ਹੈ। ਮਹਾਰਾਜ ਤੁਹਾਨੂੰ ਕਿੱਦਾਂ ਪਤਾ ਹੈ? ਇੱਥੇ ਪਤਾ ਤੂੰ ਮੇਰੀ ਮਾਂ ਬੈਠੀ ਹੈ ਮੈਨੂੰ ਕੁਝ ਦੇਣ ਵਾਸਤੇ, ਐਵੇਂ ਗਰੀਬਾਂ ਨਾਲ ਵਿਰਾਸ ਨਾ ਕਰਿਆ ਕਰ। ਭਗਵਾਨ ਜੀ ਬੇਚੁੱਕ ਕਰ, ਕੋਈ ਸਮੇਂ ਮੇਰੇ ਬਾਅਦ ਪਿਆਰੀ ਸਾਧ ਸਿੰਘ ਕਿਸੇ ਨੇ ਸੁਣਾਉਂਦੇ ਨੇ ਤੀਜਾ ਫੱਕਾ ਮਾਰੇ, ਫਿਰ ਆਵਾਜ਼ ਆਈ। ਭਗਵਾਨ ਜੀ ਕਹਿਣ ਲੱਗੇ ਸਲਾਮੀ ਹੈ ਭਾਵੇਂ ਮਨ ਤੇ ਚਾਹੇ ਨਾ ਮਨ, ਪਰ ਕੁਝ ਖਾ ਜ਼ਰੂਰ ਹੈ। ਮਹਾਰਾਜ ਤੁਹਾਨੂੰ ਕਿੱਦਾਂ ਪਤਾ ਹੈ? ਭਗਵਾਨ ਜੀ ਕਹਿਣ ਲੱਗੇ ਸਾਨੂੰ ਆਵਾਜ਼ ਪਈ ਆਉਂਦੀ ਹੈ ਦੰਦਾਂ ਦੀ। ਤੂੰ ਸੁਦਾਮੀ ਨੇ ਕਿਹਾ ਮਹਾਰਾਜ ਤੁਸੀਂ ਬੜੇ ਭੋਲੇ, ਤੁਹਾਨੂੰ ਪਤਾ ਨਹੀਂ ਮੇਰਾ ਸਰੀਰ ਜ਼ਰਾ ਦੁਬਲਾ ਹੈ ਤੇ ਬਾਰਿਸ਼ ਹੋਈ ਹੈ ਤੇ ਸਰੀਰ ਭੁੱਖਾਂ ਚ ਲੱਗ ਗਈ ਹੈ ਤੇ ਮੇਰਾ ਤਾਂ ਦੰਦ ਤੇ ਦੰਦ ਪਿਆ ਵੱਜਦਾ ਹੈ ਤੇ ਤੁਸੀਂ ਕਿਹਦੇ ਕੁਝ ਕੰਮ ਰਹੇ ਹਾਂ? ਉਸ ਵੇਲੇ ਭਗਵਾਨ ਕਿਸੇ ਨੇ ਵਜਰ ਕਰ ਦਿੱਤਾ, ਜਾਓ ਦਲਿੰਦਰੀਆ। ਦਲਿੰਦਰ ਕਹਿੰਦੇ ਹਨ ਕੰਗਲੇ ਨੀਵੀ ਜ਼ਮੀਰ, ਜਾਓ ਦਲਿੰਦਰੀ। ਤੋਂ ਪਿੱਤਰ ਪ੍ਰੋਹ ਕੀਤਾ ਹੈ ਕਿਉਂਕਿ ਵੰਡ ਕੇ ਖਾਣਾ ਸੰਗਜੀ, ਵਿਖਾ ਕੇ ਖਾਣਾ ਸ਼ਰਮਿੰਦਗੀ ਤੇ ਖੋ ਕੇ ਖਾਣਾ ਗੰਦਗੀ। ਜਿਹੜਾ ਖੋ ਕੇ ਪਿਆ ਖਾਂਦਾ ਹੈ ਉਹਦਾ ਗੰਦਗੀ ਹੁੰਦਾ। ਭਗਵਾਨ ਨੇ ਉਹ ਵਚਨ ਕੀਤਾ ਪੂਰਾ ਹੋਇਆ। ਸੰਦੀਪਾ ਲਿਖੀ ਕੋਲ ਪੜ੍ਹ ਕੇ ਵਿਦੇ ਹੈ ਭਗਵਾਨ ਕ੍ਰਿਸ਼ਨ ਜੀ ਤੋਂ ਦੁਆਰਕਾ ਨਗਰੀ ਦੇ ਮਾਰਗ ਜਾ ਬਣੇ ਤੋਂ ਸੁਦਾਮੇ ਨੇ ਘਰ ਸਾਰੀ ਦੁਨੀਆਂ ਦਾ ਦਲਿੱਦਰ ਹੈ। ਕਾਰੋਬਾਰੀ ਸੁਸ਼ੀਲਾ, ਨਿੱਕੇ ਨਿੱਕੇ ਬੱਚੇ ਖਾਣ ਨੂੰ ਕੁਝ ਨਹੀਂ ਦਿੰਦਾ ਹੈ, ਜਿਹੜੇ ਸੁਸ਼ੀਲਾ ਨੇ ਕੀ ਅਸਾਂ ਦੀ। ਮੈਂ ਸੁਣਿਆ ਹੈ ਕਿ ਭਗਵਾਨ ਕ੍ਰਿਸ਼ਨ ਤੁਹਾਡੇ ਮਿੱਤਰ ਹਨ, ਸੁਦਾਮੇ ਨੇ ਕੀ ਅਸਾਂ ਪਾਗਲ। ਭਗਵਾਨ ਕੋਲ ਕਿਉਂ ਨਹੀਂ ਜਾਂਦੇ? ਆਪਾਂ ਭੁੱਖੇ ਤਾਂ ਮਰਦੇ। ਜੇ ਭਗਵਾਨ ਕ੍ਰਿਸ਼ਨ ਵਰਗਾ ਤੁਹਾਡਾ ਮਿੱਤਰ ਹੈ, ਨਾਲੇ ਉਹ ਅਵਤਾਰ ਵੀ ਹੈ, ਨਾਲੇ ਰਾਜਾ ਮਹਾਰਾਜਾ ਵੀ, ਉਹਦੇ ਕੋਲ ਕਿਉਂ ਨਹੀਂ ਜਾਂਦੇ? ਕੁਝ ਮਿਲ ਜਾਏਗਾ ਇੱਕ ਦਿਨ, ਚੰਗੇ ਮਤੀ ਤੋਂ ਜਾਣ। ਸੁਦਾਮੇ ਨੇ ਕਿਹਾ ਭਰਾਗਾਂ ਵਾਲੀ ਗੱਲ ਤਾਂ ਤੇਰੀ ਠੀਕ ਹੈ, ਪਰ ਮਿੱਤਰ ਕੋਲੋਂ ਬੁੱਧੇ ਸ਼ਰਮ ਯਾਦ ਤੇਰੀ ਹੈ, ਸ਼ਰਮ ਕਾਹਦੀ? ਉਹ ਅਵਤਾਰ ਵੀ ਜ਼ਰੂਰ ਜਾ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਪਿੱਤਰ ਸੁਦਾਮਾ ਦਾਲ, ਪਿੱਤਰ ਕਹਿੰਦੇ ਨੇ ਪੰਡਿਤ, ਸੁਦਾਮਾ ਬ੍ਰਾਹਮਣ। ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਣੀ। ਘਰਵਾਲੀ ਸੁਸ਼ੀਲਾ ਜਿਹੜੀ ਸੀ ਉਹਨੇ ਮਜਬੂਰ ਕਰ ਦਿੱਤਾ। ਸਤਰੀ ਦਾ ਹੱਕ ਵੀ ਬੜਾ ਜ਼ਬਰਦਸਤ ਹੋ, ਸਤਰੀ ਦਾ ਦਿਲ ਹੈ ਉਹ ਵੀ ਬੜਾ ਪਰਫੈਕਟ। ਲਾਗੂ ਹੋਏ ਬਾਹਣੀ, ਮਿਲ ਜਗਦੀਸ਼ ਦਲਿੰਦਰ ਗਵਾਏ, ਚੱਲਦਾ ਗਿਰਦਾ ਗਿੱਟੀਆਂ, ਚੀਕਣ ਜਾਈਏ ਕੌਣ ਪਿਲਾਏ। ਇਹ ਠੀਕ ਹੈ, ਬਚਪਨ ਚ ਇਕੱਠੇ ਖੇਡਦੇ ਰਹੇ ਹਾਂ, ਖਾਂਦੇ ਪੀਂਦੇ ਰਹੇ ਹਾਂ, ਪਰ ਹੁਣ ਉਹ ਰਾਜਾ ਬਣ ਗਏ ਆ। ਮੈਂ ਤਾਂ ਗਰੀਬ ਆਦਮੀ, ਕਿਸ ਤਰ੍ਹਾਂ ਉਹਦੀ ਕੋਲ ਮੁਲਾਕਾਤ ਹੋਵੇਗੀ, ਕਿਸ ਤਰ੍ਹਾਂ ਉਹਦੇ ਕੋਲ ਪਹੁੰਚੇ? ਭਾਈ ਸਾਹਿਬ ਜੀ ਲਿਖਦੇ ਨੇ ਚੱਲਦਾ ਗਿਰਦਾ ਗਿੱਟੀਆਂ, ਚੀਕਣ ਜਾਈਏ ਕੌਣ ਪਿਲਾਏ। ਉਹ ਤਾਂ ਨਗਰ ਦੁਆਰਕਾ ਤੇ ਸਿੰਘ ਦੁਆਰ ਹੁੰਦਾ। ਸਿੰਘ ਕਹਿੰਦੇ ਨੇ ਬਾਅਦ ਸਿੰਘ ਦਰਬਾਰ ਨੂੰ ਵੀ ਕਹਿੰਦੇ, ਜਿਸ ਵੇਲੇ ਦੁਆਰਕਾ ਪਹੁੰਚੇ ਭਗਵਾਨ ਕ੍ਰਿਸ਼ਨ ਦੇ ਮਹਿਲਾਂ ਤੋਂ ਅੰਦਰ ਜਾਣ ਲੱਗਾ ਦਰਬਾਰ ਨੇ ਰੋ, ਕਿਉਂਕਿ ਕਿੱਧਰ ਜਾਣਾ ਹੈ ਜੀ? ਮੈਂ ਭਗਵਾਨ ਨੂੰ ਮਿਲ ਕੇ ਪਿੱਛੇ ਹਟ, ਵਿਚਾਰਾ ਸੁਨਾਮ ਡਰਦਾ ਆਇਆ ਪਿੱਛੇ ਹਟ। ਕੋਈ ਗੱਲ ਨਹੀਂ, ਮੈਨੂੰ ਅੱਗੇ ਹੀ ਪਤਾ ਸੀ ਗਰੀਬਾਂ ਨੂੰ ਕਹਾਉਣਾ ਹੁੰਦੇ ਸਨ। ਐਵੇਂ ਘਰਵਾਲੀ ਨੇ ਜਿੱਦ ਕੀਤੀ, ਆਉਣਾ ਹੀ ਨਹੀਂ। ਪਰ ਸੁਦਾਮਾ ਰੋ, ਮਨਾ ਇਤਨੀ ਦੂਰੋਂ ਆਏ, ਨਿਰਾਸ਼ ਹੀ ਚਲੇ ਜਾਏ। ਨਰਵਾਨ ਨੇ ਤੱਕਿਆ, ਰੋਂਦਾ ਕਿਉਂ ਹੈ? ਸੁਦਾਮੇ ਨੇ ਕਿਹਾ ਬੜੀ ਦੂਰੋਂ ਆਇਆ ਸਾਂ, ਆਸ ਧਾਰ ਕੇ ਮਿੱਤਰ ਨੂੰ ਮਿਲਣ ਵਾਸਤੇ। ਕਿਹੜਾ ਮਿੱਤਰ? ਭਗਵਾਨ ਕ੍ਰਿਸ਼ਨ ਮੇਰਾ ਮਿੱਤਰ ਹੈ। ਰਾਹੋ ਭਗਵਾਨ ਕ੍ਰਿਸ਼ਨ ਦੇ ਮਿੱਤਰ ਆਪਣੀ ਸ਼ਕਲ ਵਰਤਾ ਦੇ। ਇੱਥੇ ਰਾਜੇ ਮਹਾਰਾਜੇ ਆ ਕੇ ਖਲੋਂਦੇ ਨੂੰ ਕੋਈ ਪੁੱਛਦਾ ਨੀ, ਤੂੰ ਕਿਧਰੋਂ ਦਾ ਮਿੱਤਰ? ਰੋਹ ਕੇ ਕਹਿਣ ਲੱਗਾ ਹੈ ਦਰਬਾਰ, ਮੈਂ ਸੱਚੀ ਦਰਬਾਰ ਦੇ ਬੀਜ ਲਾ ਕੇ ਸੱਚਿਆ ਮੱਥੇ ਤੇ ਤਿਲਕ ਲੱਗਾ ਹੋਇਆ ਸੀ ਬ੍ਰਾਹਮਣ ਜਾ। ਇੱਥੇ ਖੈਰ ਪਹਿਲਾਂ ਮੈਂ ਜਾ ਕੇ ਬੇਨਤੀ ਕਰ ਸਲਾਮਾ ਬਾਹਰ ਹੀ ਖੜੋਗੇ,
ਤੇ ਦਰਬਾਰ ਅੰਦਰ ਪਹੁੰਚੇ ਆ। ਅੱਗੇ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਸਿੰਘਾਸਨ ਤੇ ਬੈਠੇ, ਰੁਕਮਣੀ ਤੇ ਰਾਧਿਕਾ ਜੀ ਚਰਨ ਚੱਕ ਪਈਆਂ। ਦਰਬਾਰ ਨੇ ਜਾ ਕੇ ਨਮਸਕਾਰ ਕੀਤੀ ਤੇ ਮੱਥਾ ਟੇਕ ਕੇ ਕਿਹਾ, ਮਹਾਰਾਜ ਇੱਕ ਨਵਾਂ ਤਮਾਸ਼ਾ ਵੇਖਿਆ। ਭਗਵਾਨ ਜੀ ਦੇਖਿਆ, ਐ ਦਰਬਾਰ ਉਹ ਕਿਹੜਾ ਤਮਾਸ਼ਾ? ਦਰਬਾਰ ਨੇ ਕਿਹਾ, ਮਹਾਰਾਜ ਅੱਜ ਇੱਕ ਨਵੇਂ ਨਮੂਨੇ ਦਾ ਆਦਮੀ ਤੁਹਾਡੇ ਦਰਬਾਰ ਚ ਆਇਆ, ਤੁਹਾਡੇ ਦਰ ਤੇ ਆ, ਤੁਹਾਡੇ ਮਹਿਲਾਂ ਦੇ ਮੂਹਰੇ ਅੱਗੇ ਖੜੋਤਾ ਹੈ, ਨਵੇਂ ਨਮੂਨੇ ਇਹੋ ਜਿਹੇ ਆਦਮੀ ਇੱਕ ਵੇਖੇ। ਪਰ ਹੈਰਾਨੀ ਇਹ ਹੈ ਕਿ ਉਹ ਕਹਿੰਦਾ ਮੈਂ ਭਗਵਾਨ ਕ੍ਰਿਸ਼ਨ ਦਾ ਮਿੱਤਰ। ਭਗਵਾਨ ਮਹਾਰਾਜ ਸਾਡਾ ਕਿਉਂ ਕੀ ਹੈ, ਉਹਦਾ ਨਾਮ ਕੀ ਹੈ? ਤੋ ਦਰਬਾਰ ਨੇ ਕਿਹਾ, ਮਹਾਰਾਜ ਸੁਣ ਲਓ, ਉਹੀ ਹੋ ਜਿਹਾ ਇਨਸਾਨ ਸੀ ਸਭ ਪਤਾ

ਜਿਹੜਾ ਇੱਕ ਸਾਂਝ ਉਹ ਕਿਉਂ ਦੇ ਤੀਸ ਪਕਾਰਨ ਸਗਾ ਸਲੁਖ ਉਹਦੇ ਸਿਰ ਤੇ ਪਾਗੀ ਕੋਈ ਨੀ ਤੇ ਉਹਦੇ ਪੁਰਤਾ ਵੀ ਕੋਈ ਨਹੀਂ ਸਨ ਨਗਨ

ਮਹਿਲਾਂ ਦੇ ਦਰਵਾਜ਼ੇ ਵਿੱਚ ਖਲੋਤਾ ਹੋਇਆ ਬਿਜ ਬਿਜ ਪਿਆ ਤੱਕ ਹਸਤ ਭਰੀ ਨਿਗਾਹ ਦੇ ਨਾਲ ਵੇਖ ਲੇ ਭਗਵਾਨ ਨੇ ਕਿਹਾ ਹੈ ਦਰਬਾਰ ਉਹਦਾ ਨਾਮ ਵੀ ਪੁੱਛ ਲੈਣਾ ਸੀ ਦਰਬਾਰ ਨੇ ਕਿਹਾ ਨਾਮ ਵੀ ਦੱਸ ਕਿਆ ਨਾਮ ਹੈ ਦੁਆਰ ਖੜਾ ਤੁਝ ਤੁਰ ਬਲਿਓ ਦੇਖ ਰਹੇ

ਪਹਿਲਾਂ ਗੇਟ ਪਰ ਰੱਖਣਾ, ਚਾਰ ਪ੍ਰਕਰਮਾ ਕਰਕੇ ਸੁਨਾਮੇ ਨੂੰ ਤੇ ਛਾਤੀ ਸਾਰਾ ਦਿਨ ਮਿੱਤਰ ਪਾਈ। ਅੱਜਕੱਲ ਦੇ ਮਿੱਤਰ ਤੇ ਸਵਾਦ ਪੂਰਾ ਹੈ ਤਾਂ ਮਿੱਤਰ ਹਨ, ਤੇ ਜੇ ਸਵਾਦ ਪੂਰਾ ਨਹੀਂ ਤਾਂ ਉਹ ਮਿੱਤਰ ਮੁਖਾਲਫਤ ਵੀ

ਨਿੰਦਾ ਵੀ ਕਰਨ ਲੱਗ ਗਿਆ ਜਿਸ ਦਿਨ ਸਵਾਲੋ ਨਾ ਉਪਜੇ ਤੇ ਕਿਸੇ ਨੂੰ ਬੋਲਣ ਗੱਲ ਸਵਾਲ ਆ ਗਿਆ ਸਦਾਮੇ ਦੀਆਂ ਪ੍ਰਕਰਮਾ ਕਰਕੇ ਛਾਤੀ ਨਾਲ ਲਾਇਆ ਨਾਲ ਲੈ ਕੇ ਆਏ ਤੇ ਜਿਸ ਆਸਨ ਤੇ ਆਪ ਬੈਠੇ ਸਨ ਸੁਦਾਮੇ ਨੂੰ ਬਿਠਾ ਸੁਖਮੀ ਤੇ ਰਾਜ ਕਰ ਲਿਆ ਜਾਓ ਮੇਰਾ ਮਿੱਤਰ ਆਇਆ ਹੈ ਜਲ ਲਿਆ ਸੁਦਾਮੇ ਦੇ ਚਰਨ ਧੋਈ ਰੁਕਮਣੀ ਤੇ ਰਾਜ ਦਾ ਪਾਣੀ ਕਹਿੰਦੇ ਇਹ ਭਗਵਾਨ ਕਿਸ਼ਨ ਸੁਦਾਮੇ ਨਾਲ ਮਿੱਠੇ ਮਿੱਠੇ ਬਚਨ ਕਹਿੰਦੇ ਸੁਦਾਮੇ ਕਿਤਨਾ ਚਿਰ ਕਿੱਥੇ ਨਹੀਂ ਕੁਮਾਰ ਸਾਹਿਬ ਕਿੱਥੇ ਤੇਰੀ ਹਾਲਤ ਕੀ ਹੋ ਗਈ ਤੇਰੀ ਦਿਸ਼ਾ ਕੀ ਬਣ ਗਈ ਹੈ ਐਸੇ ਬਿਹਾਰ ਵਿੱਚੋਂ ਇਹ ਕੰਤਕ ਜਾਲ ਬੜੇ ਪਦ ਤੋਂ ਤੇਰੇ ਪੈਰੋਂ ਕੰਡੇ ਚੁਣੇ।

ਬਖਸ਼ਿਸ਼ ਕਰ ਰਹੇ ਹਨ ਐ ਮਨੁੱਖ। ਨਿੰਦਕ ਦੀ ਸੰਗਤ ਨਾ ਕਰ, ਕਿਉਂਕਿ ਨਿੰਦਕ ਆਪ ਤਾਂ ਜਲ ਰਿਹਾ ਹੈ, ਬਲ ਰਿਹਾ ਹੈ ਨਿੰਦਾ ਦੇ ਵਿੱਚ। ਜੇ ਉਹਦੀ ਸੰਗਤ ਕਰੇਗਾ, ਤੇਰੇ ਕੰਨਾਂ ਵਿੱਚ ਵੀ ਨਿੰਦਾ ਦੀ ਆਵਾਜ਼ ਪਵੇਗੀ, ਤੇਰੇ ਵੀ ਪੁੰਨਾਂ ਨੂੰ ਸਾੜ ਦੇਵੇਗੀ। ਕਿਉਂਕਿ ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਦਾ ਜੋ ਨਿੰਦਕ ਹੈ, ਮਹਾਂਪੁਰਖਾਂ ਦਾ ਨਿੰਦਕ ਹੈ, ਉਸ ਦੇ ਹੱਥ ਵਿੱਚ ਚੁਆਤੀ ਫੜੀ ਹੋਈ ਹੈ। ਉਹ ਥਾਂ ਥਾਂ ਤੇ ਜਾ ਕੇ ਅੱਗ ਲਾਉਂਦਾ, ਥਾਂ ਥਾਂ ਤੇ ਜਾ ਕੇ ਉਸ ਅਕਾਲ ਪੁਰਖ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਨੂੰ ਤੋੜਦਾ। ਇਸ ਲਈ ਹਜ਼ੂਰ ਕਹਿੰਦੇ ਹਨ, ਉਹ ਕਿਤੇ ਟਿਕ ਕੇ ਨਹੀਂ ਬਹਿੰਦਾ, ਕਿਤੇ ਸੁੱਖ ਦਾ ਸਾਹ ਨਹੀਂ ਲੈ ਸਕਦਾ, ਕਿਉਂਕਿ ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿੰਨ ਟਿਕਣ ਨਾ ਪਾਈ। ਤੇ ਹਤਿਆਰਾ ਤਾਂ ਕਿਹਾ, ਜੇ ਕਿਸੇ ਜਗਿਆਸੂ ਦੇ ਨਿਰੰਕਾਰ ਦੇ ਨਾਲ ਲਿਵ ਲੱਗੀ ਹੈ ਕਿਸੇ ਮਹਾਂਪੁਰਖ ਦੇ ਸਦਕੇ, ਤਾਂ ਨਿੰਦਕ ਤੋੜਨ ਦਾ ਯਤਨ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਏਡੇ ਭੈੜੇ ਅੱਖਰਾਂ ਵਿੱਚ ਨਿੰਦਕ ਨੂੰ ਪੁਕਾਰਿਆ ਬਾਣੀ ਵਿੱਚ, ਕਿ ਨਿੰਦਕ ਕਿਤਨਾ ਭੈੜਾ ਹੈ, ਕਿ ਨਿੰਦਕ ਕੋ ਫਿਟਕੈ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕੋ ਰਾਖਣ ਹਾਰ। ਉਹ ਤਾਂ ਰੱਬ ਦੇ ਪਿਆਰੇ ਮਹਾਂਪੁਰਖ ਜੁੜੇ ਹੋਏ ਹਨ ਨਿਰੰਕਾਰ ਦੇ ਚਰਨਾਂ ਵਿੱਚ। ਉਹਨਾਂ ਦੀ ਨਿਗਾਹ ਵਿੱਚ ਤਾਂ ਨਾ ਕੋ ਬੈਰੀ ਨਹੀਂ, ਬੇਗਾਨਾ ਸਗਲ ਸੰਗ ਹਮਕੋ ਬਣਿਆਈ। ਉਹ ਤਾਂ ਦਰਗਾਹ ਵਿੱਚੋਂ ਆਉਂਦੇ ਵੀ ਇਸੇ ਲਈ ਹਨ ਕਿ ਵਿਛੜੀਆਂ ਹੋਈਆਂ ਰੂਹਾਂ ਨੂੰ ਉਸ ਅਕਾਲ ਪੁਰਖ ਈਸ਼ਵਰ ਨਿਰੰਕਾਰ ਦੇ ਨਾਲ ਜੋੜ ਦੇਣਾ। ਪਰ ਨਿੰਦਕ ਜੋ ਹੈ, ਉਹ ਨਿੰਦਾ ਕਰਕੇ ਆਪਣਾ ਜੀਵਨ ਵਿਅਰਥ ਗਵਾ ਲੈਂਦਾ। ਜੋ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਬਈ ਨਿੰਦਕ ਦਾ ਕੀ ਹਾਲ ਹੁੰਦਾ ਹੈ।

0: को दोए भले। एक शांत एक राम, राम जो दाता मुकत को संत जपावे नाम। महापुरख दी ड्यूटी है जग्यासु नू निरंकार दे चरणा नाल जोड़ के नाम जपाउण दी, ते अकाल पुरख वाहिगुरु नाम जपन वालियां नू मुक्ति प्रदान करदा है, उना नू जन्म मरण तो रहत करदा है। पर निंदक लई कोई थाओ नहीं, जिहड़ा महापुरखां दी निंदा कर रहा है उस मनुख नू जहर देने दी लोड़ नहीं, वो तो पहला ही मर चुका है। महापुरखां दे तां दासां दा भी दास बनना है, क्योंकि जपन वालियां दी संगत करांगे तां सानू भी नाम मिठा लगेगा। हजूर मोर लगा रहे हैं इना बचना ते के संत संग अंतर प्रभ डीठा, नाम प्रभु का लागा मीठा। जपन वालियां दी संगत करिए तां नाम मिठा लगन लगदा है, पर अभाग हन ऐसे मनुख जिन्हां नू जपन वालियां दी संगत नहीं मिली, उन्हां दा जीवन अधूरा है जिन्हां नू जपन वालियां दी संगत नहीं मिली। बाबा नंद सिंह जी महाराज जो सास ग्रास भगती करन वाले सन, धन गुरु ग्रंथ साहब जी दे अखर अखर विच उन्होंने गुरु नानक दा दर्शन कीते, ऐसे ब्रह्म ज्ञानी महापुरख। ते जिना महापुरखां पासों वरोसाए सन ना, बाबा हरनाम सिंह जी पुछो वालियां पासों, उन्होंने एक वेरा याद कीता, महापुरख महापुरख नू सुनिया नहीं भेजदा। गुरु ग्रंथ साहब महाराज अगे इच्छा प्रगट कीती ते ए तार बाबा जी तक पहुंच गई, भाई अज साडे परमार्थ दे गुरुआं ने सानू याद कीता। उचारण करो श्री
1: श्री वाहे।
0: आप चल पे महापुरखां दे पास जल्दी पहुंचना चाहुंदे सन, इस लई नहर दी पटड़ी पटड़ी तुर पे, भाई इधरों शॉर्टकट है जल्दी पहुंच जावांगे। ता अगे एक हंकारी पुरुष जिसका नाम सी SDO चन्नन सिंह, जिसने कदे किसे महापुरख दी संगत नहीं कीती, कदे सत संगत विच फेरा नहीं पाया। जदों बाबा जी दी कार अगे गई तां ए फिर उथे रोक दिता, किदे हुक्म नाल आए हो, क्यों आए हो, तुसी मखौल समझ लिया। बाबा जी दे नाल कुछ सेवक सन सरदार सन, उन्होंने कहा भाई बाबा जी ने जल्दी जाना सी जिस करके ए रस्ता अख्तियार कीता है, तू कोई 100-200 लेना तो ले लै, उच्ची ना बोल। आख्या एहो जे महापुरख बड़े वेखे हन, मैं की समझदा हां किसे संत महात्मा नू, मैं तुहाडा चलान करांगा। सरदारा ने बथेरा किया कि रब दे प्यारियां दे नाल ऐसा वर्ताव करना ठीक नहीं। कहन लगा मैं बड़े वेखे हन संत महात्मा, इस तरह मैं जे रस्ता खोल देवां मेरी नौकरी चली जाएगी, मैनू कौन पुछेगा, मैं तो चलान ही करांगा। होर भी कुबचन बोले जो कहन नूं जी नहीं करदा। बाबा जी कहन लगे भाई इहदे नाल क्यों वाद संवाद करदे हो, आ कच्चे उतार लो ते सीधे रस्ते पहुंच जांदे आ, कोई गल नहीं थोड़ी लेट हो जावांगे। बाबा जी जदों पुछो कला पहुंचे, ए पठंडे तो 15 किलोमीटर उरे अस्थान है। जदों बरनाले वल आईए तां रस्ते विच पुछो कला पिंड आउंदे, जदों बाबा जी पहुंचे अपने जिन्हां कोलो वरसाए सन अपने परमार्थ दे गुरुआं पास पहुंचे, ਡੰਡਵਤ ਕੀਤੀ, ਮੱਥਾ ਟੇਕਿਆ ਤਾਂ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ, ਬਈ ਇਤਨੀ ਲੇਟ ਕਿਉਂ ਆਏ ਹੋ? ਤਾਂ ਬਾਬਾ ਜੀ ਤਾਂ ਕੁਝ ਨਹੀਂ ਬੋਲੇ, ਪਰ ਨਾਲ ਜੋ ਸੇਵਕ ਸਨ ਉਹਨਾਂ ਨੇ ਆਖਿਆ, ਮਹਾਰਾਜ ਆ ਤਾਂ ਜਲਦੀ ਰਹੇ ਸਨ, ਨਹਿਰ ਦੀ ਪਟੜੀ ਪਟੜੀ ਆ ਰਹੇ ਸਨ, ਪਰ ਇੱਕ ਹੰਕਾਰੀ ਪੁਰਸ਼ SDO ਚੰਨਣ ਸਿੰਘ, ਜਿਸ ਨੇ ਬਾਬਾ ਜੀ ਦੀ ਗੱਡੀ ਰੋਕ ਦਿੱਤੀ ਤੇ ਆਖਿਆ ਮੈਂ ਚਲਾਨ ਕਰਨਾ, ਤੇ ਹੋਰ ਵੀ ਕੁਬਚਨ ਬੋਲੇ ਹਨ ਉਸਨੇ। ਬਾਬਾ ਜੀ ਦੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਮੁਖ ਤੋਂ ਅਚਾਨਕ ਇਹ ਬਚਨ ਨਿਕਲਿਆ, ਬਈ ਚਲੋ ਨੌਕਰੀਓਂ ਗਿਆ ਚਲਾਨ ਖਾਰਜ, ਉਹਦੀ ਨੌਕਰੀ ਵੀ ਗਈ ਚਲਾਨ ਵੀ ਖਾਰਜ, ਨਾ ਇਧਰ ਕਾ ਰਹੇਗਾ ਨਾ ਉਧਰ ਕਾ ਰਹੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਜਪੋ ਸ੍ਰੀ
1: ਵਾਹਿਗੁਰੂ।
0: ਇਹ ਬਚਨ ਹੋ ਗਿਆ ਮਹਾਂਪੁਰਖ ਦਾ ਬਚਨ। ਚੰਦ ਤੇ ਸੂਰਜ ਤਾਂ ਆਪਣੀ ਡਿਊਟੀ ਬਦਲ ਸਕਦੇ ਹਨ, ਦਰਿਆ ਪੁੱਠੇ ਵਗ ਸਕਦੇ ਹਨ, ਪ੍ਰਕਿਰਤੀ ਦੀ ਮਰਿਆਦਾ ਬਦਲ ਸਕਦੀ ਹੈ, ਪਰ ਕਦੇ ਮਹਾਂਪੁਰਖ ਦਾ ਬਚਨ ਖਾਲੀ ਨਹੀਂ ਜਾ ਸਕਦਾ। ਹੁਣ ਚੰਨਣ ਸਿੰਘ ਥੋੜੇ ਜਿਹੇ ਦਿਨਾਂ ਵਿੱਚ ਬਿਮਾਰ ਪੈ ਗਿਆ, ਬੁਖਾਰ ਹੋਇਆ ਤੇ ਜਿਉਂ ਬੁਖਾਰ ਨਾਲ ਪਿਆ ਤਾਂ ਗੰਠੀਆ ਵਾਹ ਹੋ ਗਈ ਤੇ ਮੰਜੀ ਨਾਲ ਜੁੜ ਗਿਆ। ਬਹੁਤੇ ਦਿਨ ਡਿਊਟੀ ਤੇ ਨਾ ਜਾਣ ਕਰਕੇ ਨੌਕਰੀਓਂ ਜਵਾਬ ਹੋ ਗਿਆ। ਹੁਣ ਜਿਉਂ ਜਿਉਂ ਚੰਨਣ ਸਿੰਘ ਇਲਾਜ ਕਰਦਾ ਤਿਉਂ ਤਿਉਂ ਦੁੱਖ ਵਧਦਾ ਜਾ ਰਿਹਾ। ਜੋ ਕੁਝ ਕਮਾਇਆ ਹੋਇਆ ਸੀ ਸਭ ਦੁੱਖਾਂ ਤੇ ਲੱਗ ਗਿਆ, ਤੇ ਹੁਣ ਜਦੋਂ ਪੱਲੇ ਪੈਸਾ ਨਾ ਰਵੇ ਤਾਂ ਰਿਸ਼ਤੇਦਾਰ ਵੀ ਭੱਜ ਜਾਂਦੇ ਹਨ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਇਹ ਸੰਸਾਰ ਤਾਂ ਸੁੱਖਾਂ ਦਾ ਪਾਈਵਾਲ ਹੈ ਨਾ। ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਈ। ਸੰਸਾਰ ਰਿਸ਼ਤੇਦਾਰ ਇਹ ਸਭ ਸੁੱਖਾਂ ਦੇ ਪਾਈਵਾਲ ਹਨ, ਤੇਰੇ ਦੁੱਖਾਂ ਦਾ ਕੋਈ ਬਈਵਾਲ ਨਹੀਂ ਬਾਈ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇੜੇ। ਕੋਈ ਨੇੜੇ ਨਹੀਂ ਲੱਗਦਾ ਜਦੋਂ ਵਿਪਤਾ ਪੈ ਜਾਂਦੀ ਹੈ। ਉਸ ਵੇਲੇ ਇੱਕ ਪਰਮੇਸ਼ਰ ਹੀ ਰੱਖਿਆ ਕਰ ਸਕਦਾ, ਪਰ ਤੂੰ ਤਾਂ ਉਹਦੇ ਪਿਆਰਿਆਂ ਨਾਲ ਵਿਗਾੜ ਕੇ ਪੈ ਰਹੇ। ਦਿਨੋਂ ਦਿਨ ਦੁੱਖ ਵਧਦਾ ਗਿਆ, ਕੋਈ ਡਾਕਟਰ ਹਕੀਮ ਨਹੀਂ ਛੱਡਿਆ, ਜਿਉਂ ਜਿਉਂ ਇਲਾਜ ਕਰਾਉਂਦਿਆਂ ਦੁੱਖ ਵਧਦਾ ਜਾ ਰਿਹਾ। ਸਭ ਕੁਛ ਜੋ ਖੱਟਿਆ ਕਮਾਇਆ ਸੀ ਸਭ ਲੱਗ ਗਿਆ, ਘਰ ਦੇ ਹਾਲਾਤ ਖਰਾਬ ਹੋ ਗਏ, ਕੋਈ ਮੂੰਹ ਨਹੀਂ ਲਾਉਂਦਾ। ਆਖਿਆ ਮਹਾਂਪੁਰਖ ਦਾ ਫਿਟਕਾਰਿਆ ਹੋਇਆ। ਕੁਛ ਸੇਵਕਾਂ ਨੇ ਉਪਕਾਰ ਕੀਤਾ, ਪਤਾ ਲੱਗਿਆ ਬਈ ਸੰਤ ਗੁਲਾਬ ਸਿੰਘ ਜੀ ਕੋਲੀਏ ਵਾਲੇ ਹਨ, ਇਹ ਸਾਸ ਗਰਾਸ ਭਗਤੀ ਵੀ ਕਰਦੇ ਸਨ ਤੇ ਦਵਾ ਦਾਰੂ ਵੀ ਕਰਦੇ ਸਨ, ਨਾਲੇ ਮਰੀਜ਼ ਨੂੰ ਨਿਤਨੇਮ ਦੱਸਣਾ ਤੇ ਨਾਲੇ ਦਵਾਈ ਦੇਣੀ। ਭਾਈ ਪਰਮੇਸ਼ਰ ਦੀ ਦਵਾ ਵੀ ਬਹੁਤ ਜ਼ਰੂਰੀ ਹੈ ਤੇ ਔਸ਼ਧੀ ਵੀ ਜ਼ਰੂਰੀ ਹੈ। ਮੰਜੀ ਚੁੱਕ ਕੇ ਉਹਨਾਂ ਪਾਸ ਲੈ ਆਏ, ਇਹ ਐਸੇ ਵੈਦ ਸਨ, ਸੱਤ ਪੁੜੀਆਂ ਦਿਆ ਕਰਦੇ ਸੀ ਗੰਠੀਆ ਵਾਹ ਵਾਲੇ ਨੂੰ ਤੇ ਸ਼ਰਤੀਆ ਆਰਾਮ ਹੁੰਦਾ ਸੀ, ਪਰ ਸੱਤ ਪੁੜੀਆਂ ਵਰਤ ਲਈਆਂ, ਕੁਝ ਵੀ ਨਹੀਂ ਬਣਿਆ, ਜ਼ਰਾ ਵੀ ਫਰਕ ਨਹੀਂ ਪਿਆ। ਤਾਂ ਮਹਾਂਪੁਰਖ ਕਹਿਣ ਲੱਗੇ, ਕੋਈ ਹੋਰ ਗੱਲ ਹੈ ਬਈ, ਇਹਨੂੰ ਇਹ ਤਕਲੀਫ ਨਹੀਂ, ਕੋਈ ਹੋਰ ਤਕਲੀਫ। ਉਹਦੇ ਰਿਸ਼ਤੇਦਾਰਾਂ ਨੇ ਦੱਸਿਆ, ਮਹਾਰਾਜ ਇਹਨਾਂ ਨੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਕੁਬਚਨ ਬੋਲੇ ਹਨ, ਉਹਨਾਂ ਨਾਲ ਮੰਦਾ ਵਰਤਾਵ ਕੀਤਾ। ਤਾਂ ਮਹਾਂਪੁਰਖ ਸੰਤ ਗੁਲਾਬ ਸਿੰਘ ਜੀ ਕਹਿਣ ਲੱਗੇ, ਫਿਰ ਇਹ ਤਾਂ ਇਹਨਾਂ ਨੂੰ ਤਾਂ ਉਹੀ ਠੀਕ ਕਰ ਸਕਦੇ ਹਨ, ਮੇਰੇ ਕੋਲ ਕੋਈ ਐਸੀ ਦਵਾ ਨਹੀਂ, ਪਰ ਤੁਸੀਂ ਨਿਰਾਸ਼ ਨਾ ਹੋਵੋ, ਮੈਂ ਤੁਹਾਡੇ ਨਾਲ ਚੱਲਦਾ ਹਾਂ, ਮੈਂ ਆਪ ਬੇਨਤੀ ਕਰਾਂਗਾ, ਮੈਂ ਆਪ ਚਰਨ ਫੜ ਲਵਾਂਗਾ। ਤੇ ਮਹਾਂਪੁਰਖ ਬਚਨਾਂ ਦੇ ਪੱਕੇ ਹੁੰਦੇ ਹਨ, ਚਰਨਾਂ ਦੇ ਕੱਚੇ ਹੁੰਦੇ ਹਨ। ਜੇ ਚਰਨ ਫੜ ਲਈਏ ਤਾਂ ਬਖਸ਼ਣ ਵਿੱਚ ਵੀ ਦੇਰੀ ਨਹੀਂ ਲਾਉਂਦੇ। ਚੰਨਣ ਸਿੰਘ ਦੀ ਮੰਜੀ ਲੈ ਆਂਦੀ। ਸੰਤ ਗੁਲਾਬ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਕਲਯੁਗੀ ਜੀਵ ਹਾਂ, ਭੁੱਲਾਂ ਹੋ ਜਾਂਦੀਆਂ ਹਨ, ਕਿਰਪਾ ਕਰੋ ਚੰਨਣ ਸਿੰਘ ਨੂੰ ਦੇਹ ਅਰੋਗਤਾ ਬਖਸ਼ੋ। ਉਸਨੇ ਜ਼ਰੂਰ ਕੋ ਬਚਨ ਬੋਲੇ ਹਨ, ਮੰਦਾ ਵਰਤਾਵ ਕੀਤਾ। ਬਾਬਾ ਜੀ ਕਹਿਣ ਲੱਗੇ, ਭਾਈ ਅਸੀਂ ਤਾਂ ਕੋਈ ਬਚਨ ਨਹੀਂ ਬੋਲਿਆ, ਅਸੀਂ ਤੇ ਕੋਈ ਵਾਰ ਸਰਾਪ ਦਿੱਤਾ ਹੀ ਨਹੀਂ। ਜਿਨ੍ਹਾਂ ਨੇ ਦਿੱਤਾ ਉਹਨਾਂ ਦੇ ਪਾਸ ਜਾਓ, ਉਹ ਹਨ ਸਾਡੇ ਪਰਮਾਰਥ ਦੇ ਗੁਰੂ ਬਾਬਾ ਹਰਨਾਮ ਸਿੰਘ ਜੀ। ਤੇ ਸੰਤ ਗੁਲਾਬ ਸਿੰਘ ਜੀ ਕਹਿਣ ਲੱਗੇ, ਫਿਰ ਗਰੀਬ ਨਿਵਾਜ ਤੁਸੀਂ ਨਾਲ ਚੱਲੋ, ਤੁਹਾਡਾ ਬਚਨ ਉਹ ਨਹੀਂ ਮੋੜਨਗੇ। ਬਾਬਾ ਜੀ ਕਹਿਣ ਲੱਗੇ, ਭਾਈ ਇਸ ਦੀ ਮੰਜੀ ਲੈ ਚਲੋ ਜ਼ਰੂਰ ਨਾਲ, ਪਰ ਉਹਨਾਂ ਦੇ ਸਾਹਮਣੇ ਉਦੋਂ ਹੀ ਲਿਆਣਾ ਜਦੋਂ ਉਹਨਾਂ ਦਾ ਹੁਕਮ ਹੋਵੇਗਾ, ਪਹਿਲਾਂ ਨਹੀਂ ਲਿਆਉਣੀ। ਜਾ ਕੇ ਪੁੱਛੋ ਕਲਾ, ਮੰਜੀ ਬਾਹਰ ਰੱਖ ਦਿੱਤੀ ਚੰਨਣ ਸਿੰਘ ਦੀ। ਤੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਸੰਤ ਗੁਲਾਬ ਸਿੰਘ ਜੀ ਤੇ ਹੋਰ ਸੰਗੀ ਸਾਰੇ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਦੇ ਪਾਸ ਗਏ, ਮੱਥਾ ਟੇਕਿਆ। ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਗੁਰੂਆਂ ਦੇ ਚਰਨ ਦਬਾਉਣ ਲੱਗੇ, ਮੌਕਿਆ ਤਾੜਨ ਲੱਗੇ, ਬਈ ਜਦੋਂ ਅਤਿ ਪ੍ਰਸੰਨ ਹੋਣ ਉਦੋਂ ਬੇਨਤੀ ਕਰਾਂ। ਜਾਂ ਵੇਖਿਆ ਬਈ ਹੁਣ ਮੇਰ ਦੇ ਘਰ ਵਿੱਚ ਬੈਠੇ ਹਨ, ਤਾਂ ਬਾਬਾ ਜੀ ਕਹਿਣ ਲੱਗੇ, ਮਹਾਰਾਜ ਉਸ ਨੂੰ ਬਖਸ਼ ਦਿਓ। ਹੁਣ ਕਿਹਨੂੰ ਬਖਸ਼ ਦੇਈਏ? ਆਖਿਆ ਉਹ ਚੰਨਣ ਸਿੰਘ ਜਿਸ ਨੇ ਦੁਰਬਚਨ ਬੋਲੇ ਸਨ। ਤੇ ਬਾਬਾ ਹਰਨਾਮ ਸਿੰਘ ਕਹਿਣ ਲੱਗੇ, ਫਿਰ ਸੰਤ ਦਾ ਬਚਨ ਤਾਂ ਨਾ ਹੋਇਆ, ਐਵੇਂ ਕਿਵੇਂ ਹੀ ਹੋਇਆ? ਕਹਿੰਦੇ ਨਿਰਵੈਰਾਂ ਨਾਲ ਵੈਰ ਕਮਾ ਰਿਹਾ, ਇਹਨੂੰ ਫਲ ਮਿਲਣਾ ਚਾਹੀਦਾ। ਬਾਬਾ ਜੀ ਨੇ ਚਰਨ ਪਕੜ ਲਏ, ਮਹਾਰਾਜ ਜਿਵੇਂ ਹੁੰਦਾ ਹੈ ਇਸ ਨੂੰ ਬਖਸ਼ ਲਓ। ਹੁਣ ਜਦੋਂ ਬਹੁਤ ਬੇਨਤੀਆਂ ਕੀਤੀਆਂ ਬਾਬਾ ਜੀ ਨੇ, ਤਾਂ ਬਾਬਾ ਹਰਨਾਮ ਸਿੰਘ ਕਹਿਣ ਲੱਗੇ, ਚੰਗਾ ਫਿਰ ਇੱਥੇ ਹੀ ਇਹਦੇ ਪਾਪ ਭੁਗਤਾ ਦਿੱਤੇ ਹਨ, ਹੁਣ ਇਹ ਨਰਕਾਂ ਵਿੱਚ ਨਹੀਂ ਜਾਏਗਾ, ਹੁਣ ਇਸ ਨੂੰ ਨਰਕਾਂ ਵਿੱਚ ਨਹੀਂ ਜਾਣ ਦੇਵਾਂਗੇ, ਕਿਉਂਕਿ ਤੁਹਾਡੀ ਸਿਫਾਰਿਸ਼ ਹੋ ਗਈ ਹੈ, ਉਚਾਰਨ ਕਰੋ ਸ੍ਰੀ। ਤੇ ਜਾਂ ਫਿਰ ਬਾਬਾ ਹਰਨਾਮ ਸਿੰਘ ਜੀ ਦੇ ਪਾਸੋਂ ਸਾਰੇ ਆਏ ਤੇ ਬਾਹਰ ਕੀ ਤੱਕਿਆ, ਚੰਨਣ ਸਿੰਘ ਦੇ ਪ੍ਰਾਣ ਪੰਖੇਰੂ ਉੱਡ ਚੁੱਕੇ ਹਨ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਨਹੀਂ ਤੇ ਬਿਲ ਲਾ ਲਿਆ ਸੀ ਸੰਤ ਕਾ ਨਿੰਦਕ, ਓ ਬਿਲ ਲਾਏ ਜੋ ਜਲ ਵੀ ਹੂਨ ਮਛਲੀ ਤੜਪ ਰਾਏ। ਇਹ ਹਾਲਤ ਸੀ, ਨਾ ਜਿਉਂਦਿਆਂ ਵਿੱਚ ਸੀ ਨਾ ਮਰਦਿਆਂ ਵਿੱਚ ਸੀ, ਮੌਤ ਵੀ ਮੰਗਿਆ ਨਹੀਂ ਮਿਲਦੀ, ਪਰ ਅੱਜ ਮਹਾਂਪੁਰਖ ਨੇ ਫਿਰ ਬਖਸ਼ ਦਿੱਤਾ, ਕਿਰਪਾ ਕਰ ਦਿੱਤੀ, ਮਿਹਰ ਕਰ ਦਿੱਤੀ। ਕਹਿਣ ਲੱਗੇ, ਸੰਤ ਦਾ ਬਚਨ ਤਾਂ ਨਾ ਹੋਇਆ? ਆਖਿਆ ਹੁਣ ਇੱਥੇ ਤਾਂ ਨਹੀਂ ਠੀਕ ਕਰ ਸਕਦੇ, ਪਰ ਇਤਨਾ ਹੈ ਕਿ ਇਸ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦੇ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ। ਜੇ ਮਹਾਂਪੁਰਖ ਦਿਆਲੂ ਮੇਰਾ ਦੇ ਘਰ ਵਿੱਚ ਆ ਜਾਣ ਤਾਂ ਫਿਰ ਉਸ ਨੂੰ ਵੀ ਮੋਕਸ਼ ਪਦਵੀ ਦੇ ਦਿੰਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ, ਭਾਈ ਬਚੋ ਮਹਾਂਪੁਰਖਾਂ ਦੀ ਨਿੰਦਿਆ ਤੋਂ, ਮਹਾਂਪੁਰਖਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰ।

तक्या कट जाय। तू हर पज मन मेरे पद निर्बाण, बहर न होए तेरा आवन जान। वाहिगुरु जी का खालसा, वाहिगुरु जी की फतेह। मानयोग साध संगत जीओ, श्री गुरु ग्रंथ साहिब जी दी पावन बाणी अंदर समुची मनुखता दी जीवन कल्याण दी गल कीती गई है। गुरमत इस ख्याल नाल सहमत नहीं कि संसार विच दो चार बंदे जड़े ने वो उच्चे सुचे पवित्र जीवन वाले हो जान, ते बाकी दी दुनिया उसे तरह कीड़िया मकौड़िया वांग जमदी मरदी रहे। गुरमत इस आशे नूं प्रगट करदी है कि सारा संसार जड़ा है इस दे उधार दा बंदोबस्त वाहिगुरु अकाल पुरख ने कीता होया है। इसे आशे दी व्याख्या बाणी विच कीती गई है। बड़े चिर तो मनुख दे सामने यह समस्या है कि यह जड़ी दुनिया की दौलत है, संसार की माया है, इहदे नाल मैं किवें वरतना। ते धर्म दे धर्मी तो लोग आम तौर ते गल कहिंदे ने कि जिन्ना चिर इहनूं छड्डोगे नहीं उन्ना चिर रब दे नाल ते जोड़ ही नहीं सकदे। जदों गुरमत नूं चंगी तरह समझने आ तां इह गल साडे पल्ले पैंदी है कि गुरु साहब ने इस माया नूं त्यागण दा कोई उपदेश नहीं दिता। गरीबी है या अमीरी, थोड़ी माया है या बहुती, इस गल दा सवाल नहीं है। सवाल यह है कि माया दे हुंदिया होया उस वाहिगुरु अकाल पुरख नाल अपने चित नूं जोड़ना। भाई साहब भाई गुरदास कहिंदे ने गुरसिख जोगी जागदे माया अंदर करन उदासी। आंदे ने गुरसिख योगी हन, ऐसे योगी के माया विच रहिंदे होए भी ओ चितन ने जागदे होए ने समझदे ने कि इस माया ने साडे नाल नहीं जाना। वो कहिंदे ने भी ये माया परमात्मा ने बनाई है, माया तो उसने संसार बनाया है, इसलिए किते भी मनुख चला जाए मनुख दा शरीर मनुख दी अपनी होंद भी माया नाल है, माया दा पिछा नहीं छड़दी, माया तो बिना यह संसार हो नहीं सकदा। इस करके गुरु साहब ने कहा इनू नफरत करन दा कोई मतलब नहीं, ये परमात्मा ने बनाई है। गुरु अमरदास पातशाह ने श्री राग विच एक बचन कीता है, सतगुरु कहिंदे ने माया मोह मेरा प्रभ कीना आपे भरम भुलाए। बाणी नूं जदों ध्यान नाल पढ़ीए साडियां कई समस्या हल हो जांदियां, पर असीं बाणी वल ध्यान नहीं दिंदे, बंदियां वल ध्यान दिंदे। मुश्किल साडी आए कहिंदे फलाणा बाबा कह गया, बस स्यापा पै जांदा सानूं। गुरु ग्रंथ साहिब गुरु तुहाडे कोल मौजूद है, उस नाल गल करके पुछ के वेखो कि गुरु साहिब की कहिंदे आ। बंदा गलत हो सकदा पर असीं बंदे दे मगर लगण वास्ते तैयार हो जांदे आ। साहिब कहिंदे ने माया मोह मेरा प्रभ कीना आपे भरम भुलाए, मनमुख कर्म करें नहीं बूझे बिरथा जन्म गवाए। गुरबाणी इस जग में है चानण कर्म वसै मन आए। गुरबाणी की रोशनी नाल ए गल साडी समझ विच आ जाएगी, पता लग जाएगा कि असा संसार दे अंदर इस माया विच रहिंदे आं किस तरह उस मालक नाल अपनी सांझ पाउणी है। इसे करके भगत जी का बचन जो कीर्तन द्वारा सरवण कीता है, कहिंदे ने तू हर भज मन मेरे पद निर्बाण, बहुर ना होए तेरा आवण जान। कहिंदे ने हे मेरे मना तू उस वाहिगुरु अकाल पुरख नूं चेते कर जो आप निर्बाण पद दा मालक है, ते तैनू उस अवस्था विच लै जाएगा, तेरा जमण मरण कटिया जाएगा।
ਇਹ ਕੇਂਦਰੀ ਖਿਆਲ ਹੈ ਸ਼ਬਦ ਦਾ। ਤੇ ਉਹ ਕਹਿੰਦੇ ਨੇ ਵੀ ਕਿਸੇ ਕੀਮਤ ਉਤੇ ਵੀ ਤੂੰ ਪਰਮਾਤਮਾ ਨੂੰ ਨਹੀਂ ਛੱਡਣਾ। ਜਿਸ ਵੇਲੇ ਤ੍ਰਿਲੋਚਨ ਨੇ ਨਾਮਦੇਵ ਨੂੰ ਕਿਹਾ ਮੈਂ ਸੁਣਿਆ ਤੂੰ ਭਗਤ ਹੈ, ਕਾਹਦਾ ਭਗਤ ਹੈ, ਤੂੰ ਤੇ ਹਰ ਵੇਲੇ ਕੱਪੜਿਆਂ ਚ ਲੱਗਾ ਰਹਿੰਦਾ, ਕਦੇ ਧੋਨਾ ਹੈ, ਕਦੇ ਛਾਪਦਾ ਹੈ, ਕਦੇ ਕੁਝ ਕਰਦਾ। ਉਹ ਕਹਿਣ ਲੱਗਾ ਠੀਕ ਹੈ, ਮੈਂ ਕੰਮ ਕਰਦਾ ਹਾਂ, ਲੇਕਿਨ ਭਾਈ ਕੰਮ ਕਰਦਿਆਂ ਹੋਇਆਂ ਮੈਂ ਉਸ ਮਾਲਕ ਨੂੰ ਚੇਤੇ ਕਰਦਾ ਰਹਿੰਦਾ, ਭੁੱਲਦਾ ਨਹੀਂ, ਮੈਂ ਉਹਨੂੰ ਯਾਦ ਕਰਦਾ ਰਹਿੰਦਾ ਵਾਂ। ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ, ਮੈਂ ਚੰਗੇ ਤੋਂ ਚੰਗਾ ਕੱਪੜਾ ਵੀ ਹੱਥ ਵਿਚ ਲੈ ਕੇ ਕਦੇ ਇਹ ਨਹੀਂ ਸੋਚਦਾ ਕਿ ਕੱਪੜਾ ਹੀ ਸਭ ਕੁਛ ਹੈ। ਮੈਂ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਸਦਕੇ ਜਾਣਾ ਵੀ ਜਿਸ ਨੇ ਇਹ ਸੁੰਦਰ ਕੱਪੜਾ ਬਣਾਉਣ ਦੀ ਵਿਧ ਬਣਾਈ ਹੈ। ਮੈਂ ਸੁੰਦਰਤਾ ਦੇਖ ਕੇ ਵੀ ਉਹਨੂੰ ਯਾਦ ਕਰ ਲੈਂਦਾ, ਮੈਂ ਮੁਸੀਬਤਾਂ ਦੇਖ ਕੇ ਵੀ ਉਹਨੂੰ ਯਾਦ ਕਰ ਲੈਂਦਾ। ਹਰ ਹਾਲਤ ਵਿਚ ਉਹਨੂੰ ਯਾਦ ਕਰਨ ਦੀ ਗੱਲ ਮੈਨੂੰ ਵਿਸਰਦੀ ਨਹੀਂ। ਇਸੇ ਕਰਕੇ ਕਹਿੰਦੇ ਨੇ ਜੋ ਰਾਜ ਦੇਹੇ ਤਾਂ ਕੌਣ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਕਹਿੰਦੇ ਨੇ ਭਿਖਿਆ ਮੰਗਾਏਗਾ ਤਾਂ ਵੀ ਤੈਨੂੰ ਚੇਤੇ ਕਰਦਾ ਰਹਿਣਾ, ਤੇ ਜੇ ਯਾਦ ਰਾਜ ਦੇ ਦੇਗਾ ਮੈਂ ਤਾਂ ਵੀ ਤੈਨੂੰ ਚੇਤੇ ਕਰਦਾ ਰਹਿਣਾ। ਇਹ ਨਹੀਂ ਕਿ ਮੈਂ ਰਾਜ ਦੀ ਵਡਿਆਈ ਵਿਚ ਪੈ ਜਾਣਾ ਤੇ ਸਮਝਣਾ ਵੀ ਸਭ ਕੁਝ ਰਾਜ ਹੀ ਹੈ, ਤੇ ਭਿਖਿਆ ਮੰਗਾਵੇ ਤੇ ਮੈਂ ਤੈਨੂੰ ਗਾਲਾਂ ਕੱਢਣ ਲੱਗ ਪਵਾਂ ਵੀ ਤੂੰ ਕਾਹਦਾ ਰੱਬ ਮੈਨੂੰ ਦਿੱਤਾ ਕੱਖ ਨਹੀਂ। ਉਹ ਕਹਿੰਦੇ ਨਹੀਂ, ਕਿਸੇ ਹਾਲਤ ਵਿਚ ਵੀ ਮੈਨੂੰ ਰੱਖੇ, ਮੈਂ ਮੇਰਾ ਕੰਮ ਹੈ ਤੈਨੂੰ ਚੇਤੇ ਰੱਖਣਾ, ਤੈਨੂੰ ਯਾਦ ਕਰਨਾ। ਇਤਿਹਾਸ ਦੀ ਇਕ ਵਾਰਤਾ ਹੈ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਦੇ ਇਤਿਹਾਸ ਦੀ। ਉਨ੍ਹਾਂ ਦਾ ਇਕ ਸਿੱਖ ਹੋਇਆ, ਬੜਾ ਗਰੀਬ ਜਿਹਾ ਸਿੱਖ ਸੀ, ਕਿਰਤੀ ਕਿਸਾਨ, ਭਾਈ ਪੂੰਗਰ ਕਰਕੇ ਇਤਿਹਾਸ ਨੇ ਉਹਦਾ ਨਾਂ ਦਿੱਤਾ ਹੈ। ਖੇਤੀ ਕਰਦਾ ਮਿਹਨਤ, ਪਰ ਗੁਰੂ ਸਾਹਿਬ ਦੇ ਦੱਸੇ ਉਪਦੇਸ਼ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠਦਾ, ਨਾਮ ਜਪਦਾ, ਬਾਣੀ ਪੜਦਾ, ਫਿਰ ਆਪਣੀ ਕਿਰਤ ਵਿਚ ਲੱਗ ਜਾਂਦਾ। ਕੋਈ ਅਤਿਥੀ ਆਵੇ, ਆਇਆ ਗਿਆ ਲੋੜਵੰਦ, ਕੋਈ ਜਗਿਆਸੂ ਆਵੇ, ਉਹ ਸੇਵਾ ਕਰਦਾ। ਤੇ ਇਕ ਚੱਲਦਾ ਫਿਰਦਾ ਸਾਧੂ ਵੀ ਆ ਗਿਆ, ਬੜੀ ਸੇਵਾ ਕੀਤੀ ਉਸਨੇ, ਬੜਾ ਪਿਆਰ ਕੀਤਾ। ਤੇ ਉਸ ਸਾਧੂ ਦੇ ਮਨ ਵਿਚ ਖਿਆਲ ਆਇਆ ਵੀ ਇਸ ਬੰਦੇ ਕੋਲ ਦੌਲਤ ਨਹੀਂ ਹੈ, ਪਰ ਪਿਆਰ, ਸੇਵਾ, ਹਮਦਰਦੀ, ਮਨੁੱਖਤਾ ਦਾ ਸਭ ਤੋਂ ਉੱਚਾ ਗੁਣ ਜੋ ਕਿਸੇ ਦੌਲਤ ਨਾਲ ਪ੍ਰਾਪਤ ਨਹੀਂ ਹੁੰਦਾ, ਇਸ ਮਨੁੱਖ ਦੇ ਕੋਲ ਹੈ। ਤੇ ਮੇਰੇ ਕੋਲ ਪਾਰਸ ਹੈ ਜੋ ਸੋਨਾ ਬਣਾ ਸਕਦਾ ਧਾਤ ਨੂੰ, ਤੇ ਇਸ ਨੂੰ ਪਾਰਸ ਦੇ ਦੇਵਾਂ, ਇਹਦੇ ਕੋਲ ਅਮੀਰੀ ਦੌਲਤ ਆ ਜਾਏਗੀ, ਤੇ ਹੋਰ ਵੀ ਵੱਧ ਸੇਵਾ ਕਰ ਸਕੇਗਾ, ਇਹਦੀ ਗੁਰਬਤ ਦੂਰ ਹੋ ਜਾਏਗੀ। ਖਬਰੇ ਇਸੇ ਵਾਸਤੇ ਹੀ ਸੇਵਾ ਕਰਦਾ ਹੋਏਗਾ ਵੀ ਕਿਤਿਓਂ ਕੁਝ ਲੱਭ ਜਾਏ। ਉਸ ਨੇ ਪੇਸ਼ਕਸ਼ ਕੀਤੀ, ਉਸ ਸਿੱਖ ਨੂੰ ਕਿਹਾ ਵੀ ਇਹ ਪਾਰਸ ਤੂੰ ਲੈ ਲੈ। ਕਹਿਣ ਲੱਗਾ ਮੇਰੇ ਕਿਸੇ ਕੰਮ ਨਹੀਂ, ਮੈਨੂੰ ਵਾਹਿਗੁਰੂ ਅਕਾਲ ਪੁਰਖ ਨੇ ਬਹੁਤ ਕੁਝ ਦਿੱਤਾ ਹੈ, ਗੁਰੂ ਦੇ ਉਪਦੇਸ਼ ਦੇ ਮੁਤਾਬਕ ਜ਼ਿੰਦਗੀ ਸਬਰ ਸਿਦਕ ਨਾਲ ਗੁਜ਼ਰ ਰਹੀ ਹੈ, ਸੇਵਾ ਵਿਚ, ਨਾਮ ਜਪਣ ਵਿਚ ਕੋਈ ਢਿੱਲ ਨਹੀਂ ਹੈ, ਦਸਾਂ ਨਵਾਂ ਦੀ ਕਿਰਤ ਕਰਦਾ ਹਾਂ। ਉਹ ਕਹਿਣ ਲੱਗਾ ਨਹੀਂ, ਤੇਰਾ ਗੁਜ਼ਾਰਾ ਤੰਗ ਹੈ, ਮੁਸ਼ਕਲ ਨਾਲ ਰੋਟੀ ਚੱਲਦੀ ਹੈ। ਕਹਿਣ ਲੱਗਾ ਚੰਗਾ ਫਿਰ, ਜੇ ਤੁਸੀਂ ਮਹਾਂਪੁਰਸ਼ ਹੋ, ਇਸੇ ਗੱਲ ਤੇ ਆਏ ਹੋ, ਉਹਨੇ ਕਈ ਮਾਰੀ ਧਰਤੀ ਤੇ ਟੋਆ ਕੱਢ ਦਿੱਤਾ ਛੋਟਾ ਜਿਹਾ, ਆਖਣ ਲੱਗਾ ਇੱਥੇ ਰੱਖ ਦਿਓ, ਉੱਤੇ ਮਿੱਟੀ ਪਾ ਦਿੱਤੀ। ਸਮਾਂ ਬੀਤ ਗਿਆ, ਸਾਲ ਦੋ ਸਾਲ ਲੰਘ ਗਏ, ਤੇ ਸਾਧੂ ਦੇ ਮਨ ਵਿਚ ਖਿਆਲ ਆਇਆ ਵੀ ਚੱਲ ਕੇ ਦੇਖਾਂ ਤੇ ਸਹੀ ਵੀ ਉਸ ਬੰਦੇ ਨੂੰ ਪਾਰਸ ਦਿੱਤਾ ਸੀ ਤੇ ਉੱਥੇ ਤਾਂ ਮਹਿਲ ਖੜੇ ਹੋਏ ਹੋਣਗੇ, ਨੌਕਰ ਚਾਕਰ ਹੋਣਗੇ ਸੇਵਾ ਕਰਨ ਲਈ। ਜਿਸ ਵੇਲੇ ਆਇਆ ਤੇ ਉਹਨੇ ਵੇਖਿਆ ਵੀ ਉਹ ਤੇ ਉਸੇ ਤਰ੍ਹਾਂ ਚੱਲ ਰਿਹਾ ਕੰਮ, ਉਹਨੇ ਪੁੱਛਿਆ ਆਣ ਕੇ, ਆਖਣ ਲੱਗਾ ਮੇਰਾ ਪਾਰਸ। ਸਿੱਖ ਕਹਿਣ ਲੱਗਾ ਮੈਨੂੰ ਤੇ ਯਾਦ ਵੀ ਨਹੀਂ, ਉਹ ਤੇ ਜਿੱਥੇ ਦੱਬਿਆ ਹੋਏ ਦੱਬਿਆ ਸੀ ਉੱਥੇ ਹੀ ਹੋਏਗਾ, ਤੂੰ ਵਰਤਿਆ ਨਹੀਂ। ਕਹਿਣ ਲੱਗਾ ਮਹਾਂਪੁਰਸ਼ੋ, ਮੈਂ ਤੁਹਾਨੂੰ ਪਹਿਲੋਂ ਵੀ ਕਿਹਾ ਸੀ ਕਿ ਮੈਨੂੰ ਇਸ ਵਸਤੂ ਦੀ ਜ਼ਰੂਰਤ ਕੋਈ ਨਹੀਂ, ਮੇਰੀ ਜ਼ਿੰਦਗੀ ਗੁਰੂ ਪਾਤਸ਼ਾਹ ਦੀ ਸਿੱਖਿਆ ਦੇ ਮੁਤਾਬਕ ਬਹੁਤ ਵਧੀਆ ਗੁਜ਼ਰ ਰਹੀ ਹੈ, ਤੇ ਮੈਂ ਕਿਸੇ ਲਾਲਸਾ ਨੂੰ ਲੈ ਕੇ ਕੋਈ ਸੇਵਾ ਧਰਮ ਕਰਮ ਨਹੀਂ ਕਰਦਾ। ਬੜਾ ਹੈਰਾਨ ਹੋਇਆ, ਆਖਣ ਲੱਗਾ ਮੈਨੂੰ ਆਪਣੇ ਸਤਿਗੁਰੂ ਦੇ ਕੋਲ ਲੈ ਕੇ ਚੱਲੋ। ਗੁਰੂ ਹਰ ਰਾਏ ਸਾਹਿਬ ਦੀ ਚਰਨ ਸ਼ਰਨ ਵਿਚ ਉਸ ਸਿੱਖ ਨੇ ਲਿਆਂਦਾ ਤੇ ਗੁਰਦੇਵ ਨੇ ਸਮਝਾਇਆ, ਆਖਣ ਲੱਗੇ ਦੇਖੋ ਤੁਸੀਂ ਬੰਦਗੀ ਦਾ ਰਸਤਾ ਅਖਤਿਆਰ ਕਰਕੇ ਵੀ, ਸਾਧੂ ਬਣ ਕੇ ਵੀ, ਅਜੇ ਵੀ ਇਸ ਖਿਆਲ ਵਿਚ ਉਲਝੇ ਹੋਏ ਹੋ ਵੀ ਕੋਈ ਪਾਰਸ ਹੱਥ ਲੱਗ ਜਾਏ, ਕਿਸੇ ਨੂੰ ਅਮੀਰ ਕਰ ਦਈਏ, ਕਿਸੇ ਨੂੰ ਕੋਈ ਵਰ ਦੇ ਦਈਏ ਤੇ ਉਹ ਫਿਰ ਸਾਡੀ ਪੂਜਾ ਕਰੇ,
ਗੱਲ ਉਥੇ ਦੀ ਉਥੇ ਹੈ, ਤੁਸਾਂ ਰੱਬ ਦੀ ਬੰਦਗੀ ਨੂੰ ਅਜੇ ਵੀ ਬਿਜ਼ਨਸ ਬਣਾਇਆ ਹੋਇਆ। ਅਸਾਂ ਸਿੱਖਾਂ ਨੂੰ ਇਹ ਸਮਝਾਇਆ ਹੈ ਕਿ ਭਾਈ ਕਿਰਤ ਕੋਈ ਵੀ ਕਰੋ, ਕੰਮ ਕੋਈ ਵੀ ਕਰੋ, ਪੈਸੇ ਕਿਤਨੇ ਵੀ ਆਉਣ ਘੱਟ ਵੱਧ ਇਸ ਗੱਲ ਦਾ ਸਵਾਲ ਨਹੀਂ, ਤੁਸੀਂ ਆਪਣੀ ਕਿਰਤ ਵਿਚ ਸ਼ੁਕਰ ਗੁਜ਼ਾਰ ਰਹਿਣਾ ਮਾਲਕ ਦੇ ਤੇ ਉਸ ਦੀ ਬੰਦਗੀ ਦਾ ਪੱਲਾ ਨਹੀਂ ਛੱਡਣਾ। ਉਸ ਦੇ ਨਾਮ ਤੋਂ ਵੱਡਾ ਕੋਈ ਪਦਾਰਥ ਨਹੀਂ, ਉਸ ਦੇ ਨਾਮ ਤੋਂ ਵੱਡਾ ਕੋਈ ਧਨ ਨਹੀਂ, ਤੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਗੁਆਚਣ ਨਹੀਂ ਦੇਣਾ। ਆਮ ਤੌਰ ਤੇ ਬੰਦਾ ਕੀ ਕਰਦਾ, ਬੰਦਾ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਨਹੀਂ, ਪਰਮਾਤਮਾ ਦੀ ਯਾਦ ਹਿਰਦੇ ਚ ਵਸਾਉਣ ਲਈ ਨਹੀਂ, ਬਲਕਿ ਜਾਂਦਾ ਇਸ ਲਈ ਹੈ ਕਿ ਮੈਂ ਇਥੋਂ ਦੁਨੀਆਂ ਦੀ ਦੌਲਤ ਸੰਸਾਰ ਦੇ ਪਦਾਰਥ ਲੈ ਲਵਾਂ। ਪਦਾਰਥਾਂ ਦਾ ਬੱਝਾ ਜਾਂਦਾ ਤੇ ਪਦਾਰਥ ਉਹਦੇ ਪੱਲੇ ਪੈ ਜਾਂਦੇ ਨੇ, ਪਰ ਉਹ ਉੱਚੀ ਅਵਸਥਾ ਜਿਹੜੀ ਹੈ ਨਾ ਕਿ ਇਸ ਦੁਨੀਆਂ ਦੀ ਪਕੜ ਵਿਚੋਂ ਉੱਠਣ ਦੀ ਹਾਲਤ, ਉਹ ਇਹਦੇ ਪੱਲੇ ਨਹੀਂ ਪੈਂਦੀ। ਇਸ ਕਰਕੇ ਗੁਰਦੇਵ ਨੇ ਗੁਰਸਿੱਖਾਂ ਨੂੰ ਕਿਹਾ ਕਿ ਪਰਮਾਤਮਾ ਪਦਾਰਥ ਵੀ ਦਿੰਦਾ ਹੈ, ਇਹ ਬਖਸ਼ਿਸ਼ਾਂ ਵੀ ਉਹ ਕਰਦਾ, ਪਰ ਤੁਸੀਂ ਪਰਮਾਤਮਾ ਦੀ ਯਾਦ ਆਪਣੇ ਹਿਰਦੇ ਚ ਵਸਾਉਣ ਦੀ ਕੋਸ਼ਿਸ਼ ਕਰਨੀ ਹੈ। ਉਹ ਸਭ ਤੋਂ ਉੱਚਾ ਪਦਾਰਥ ਹੈ, ਜੇ ਉਹ ਨਹੀਂ ਹੋਏਗਾ ਤਾਂ ਜੀਵਨ ਸਫਲ ਨਹੀਂ ਹੋਵੇਗਾ, ਉਹ ਨਹੀਂ ਹੋਏਗਾ ਤਾਂ ਜ਼ਿੰਦਗੀ ਕਾਮਯਾਬ ਨਹੀਂ ਹੋਏਗੀ। ਨਿਰਾ ਧਨ ਨੂੰ ਜ਼ਿੰਦਗੀ ਦਾ ਮਨੋਰਥ ਬਣਾ ਲਓਗੇ ਤਾਂ ਧਨ ਦਾ ਜਿਹੜਾ ਮਾਲਕ ਹੈ ਉਹਦੇ ਨਾਲ ਸਾਂਝ ਨਹੀਂ ਪਵੇਗੀ। ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਮਾਇਆ ਦੇ ਅੰਦਰ ਸੰਸਾਰ ਵਿਚ ਰਹੇ, ਲੇਕਿਨ ਮਾਇਆ ਦੇ ਮਾਲਕ ਨੂੰ ਹਮੇਸ਼ਾ ਧਿਆਨ ਵਿਚ ਰੱਖੇ। ਸੰਸਾਰ ਜਿਹੜਾ ਕਹਿੰਦੇ ਨੇ ਇਹ ਮਾਇਆ ਜਿਹੜੀ ਹੈ, ਲਕਸ਼ਮੀ ਜਿਹੜੀ ਹੈ, ਵਿਸ਼ਨੂੰ ਦੀ ਪਤਨੀ ਹੈ। ਬੜੀ ਅਜੀਬ ਗੱਲ ਹੈ ਕਿ ਲੋਕਾਂ ਦੀ ਨਜ਼ਰ ਮਾਲਕ ਦੀ ਪਤਨੀ ਉੱਤੇ ਹੈ, ਮਾਲਕ ਵੱਲ ਕਿਸੇ ਦਾ ਧਿਆਨ ਹੀ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਕਿਹਾ ਕਿ ਤੂੰ ਆਪਣਾ ਧਿਆਨ ਮਾਲਕ ਵਿਚ ਲਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਇਸ ਮਾਇਆ ਨੂੰ ਆਪਣੀ ਦਾਸੀ ਸਮਝ ਕੇ, ਇਸ ਨੂੰ ਆਪਣੀ ਨੌਕਰਾਣੀ ਸਮਝ ਕੇ, ਚਾਕਰ ਸਮਝ ਕੇ ਤੇ ਸੰਸਾਰ ਦੇ ਅੰਦਰ ਵਰਤਣ ਦਾ ਯਤਨ ਕਰਨਾ ਹੈ। ਜੇ ਇਸ ਦੀ ਪਕੜ ਵਿਚ ਇਹਨੂੰ ਪਕੜਨ ਦੀ ਕੋਸ਼ਿਸ਼ ਕਰੇਗਾ ਵੀ ਇਹੀ ਸਭ ਕੁਝ ਹੈ ਤੇ ਇਹ ਤੇਰੇ ਹੱਥੋਂ ਨਿਕਲ ਜਾਣੀ ਹੈ ਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵੀ ਤੈਨੂੰ ਨਹੀਂ ਮਿਲਣੀ। ਸਤਿਗੁਰੂ ਬਾਣੀ ਵਿਚ ਕਹਿੰਦੇ ਨੇ ਗਹੁ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ, ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰ ਪੂਰਾ ਭੇਟਤ ਉਧਾਰ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਜੀਵਨ ਰਾਹ, ਇਸ ਤਰ੍ਹਾਂ ਦੀ ਜ਼ਿੰਦਗੀ ਦਾ ਰਸਤਾ ਸਾਨੂੰ ਦੱਸਿਆ ਹੈ ਤੇ ਉਹ ਕਹਿੰਦੇ ਨੇ ਵੀ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿਚੇ ਮਾਇਆ ਪਾਇਆ। ਐਸੀ ਯੁਕਤੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਧਨ ਪਦਾਰਥ ਕਿਤਨਾ ਆਵੇ ਘੱਟ ਵੱਧ, ਇਹਦੇ ਨਾਲ ਪਰਮਾਤਮਾ ਨਾਲ ਨਾਰਾਜ਼ਗੀ ਜਾਂ ਆਪਣੇ ਸੰਸਾਰ ਦੇ ਮਾਣ ਦੀ ਗੱਲ, ਇਹ ਦੋਵੇਂ ਛੱਡ ਕੇ ਤੇ ਗੁਰਸਿੱਖ ਨੇ ਹਰ ਹਾਲਤ ਵਿਚ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਨ ਦਾ ਉਦਮ ਉਪਰਾਲਾ ਕਰਦੇ ਰਹਿਣਾ ਹੈ। ਐਸੀ ਗੱਲ ਸਾਡੇ ਅੰਦਰ ਬਣੀ ਰਹੇ, ਅਸੀਂ ਯਾਦ ਵਿਚ ਜੁੜੇ ਰਹੀਏ, ਜੋ ਸਾਡਾ ਅੰਤਮ ਨਿਸ਼ਾਨਾ ਹੈ, ਜਿਹਦੇ ਵਾਸਤੇ ਇਹ ਜੀਵਨ ਮਿਲਿਆ ਹੈ। ਸਤਿਗੁਰੂ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਮੀਰ ਲਈ ਵੀ ਇਹੋ ਨਿਸ਼ਾਨਾ ਹੈ ਤੇ ਗਰੀਬ ਲਈ ਵੀ ਇਹੋ ਨਿਸ਼ਾਨਾ ਹੈ। ਇਸ ਨਿਸ਼ਾਨੇ ਤੋਂ ਨਾ ਖੁੰਝੀਏ, ਇਹ ਸਾਡੇ ਤੇ ਰਹਿਮਤ ਹੋਵੇ। ਇਨੇ ਅੱਖਰਾਂ ਨਾਲ ਹੀ

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸ ਨੂੰ ਸ਼ੂਦਰ ਕਿਹਾ, ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚ।

ਬੜੀਆਂ ਤਾਕਤਾਂ ਵਾਲੇ, ਬੜੀਆਂ ਅਜ਼ਮਤਾਂ ਵਾਲੇ, ਮਾਲਕ ਦੀ ਰਜ਼ਾ ਵਿੱਚ ਉਹ ਵੀ ਇਸ ਸਰੀਰ ਨੂੰ, ਇਸ ਜੀਵਨ ਨੂੰ ਅਲਵਿਦਾ ਕਹਿ ਗਏ। ਕੋਈ ਨਾ ਰਿਹਾ, ਨਾ ਕੋਈ ਰਿਹਾ ਨਾ ਰਹਿਣ। ਇਹ ਵੱਖਰੀ ਗੱਲ ਹੈ, ਬੰਦਾ ਭੁਲੇਖੇ ਚ ਪੈ ਗਿਆ। ਉਹ ਯਕਸ਼ ਨੇ ਪੁੱਛਿਆ ਸੀ ਅਰਜਨ ਨੂੰ, 14 ਪ੍ਰਸ਼ਨ ਕੀਤੇ ਸਨ, ਇੱਕ ਪ੍ਰਸ਼ਨ ਇਹ ਵੀ ਸੀ, ਪੁੱਛਦਾ ਹੈ ਸੰਸਾਰ ਤੇ ਸਭ ਤੋਂ ਅਚੰਭੇ ਵਾਲੀ ਗੱਲ ਕਿਹੜੀ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ। ਤੇ ਅਰਜਨ ਕਹਿੰਦਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਂ ਵੇਖੀ ਉਹ ਇਹ ਹੈ ਕਿ ਸਾਡੇ ਵਿੱਚੋਂ ਲੋਕ ਤੁਰੀ ਵੀ ਜਾ ਰਹੇ ਨੇ ਤੇ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਨੇ ਜਾਣ ਵਾਲਾ ਤੁਰ ਗਿਆ, ਮੈਂ ਥੋੜਾ ਜਾਣਾ, ਮੈਂ ਨਹੀਂ ਜਾਣਾ। ਤੁਰਨ ਵਾਲੇ ਤੁਰੀ ਜਾਂਦੇ ਨੇ, ਤੋਰਨ ਵਾਲੇ ਤੋਰੀ ਜਾਂਦੇ ਨੇ, ਤੇ ਤੋਰ ਕੇ ਫਿਰ ਇਹ ਸਮਝੀ ਬੈਠੇ ਨੇ ਅਸਾਂ ਕੋਈ ਨਹੀਂ ਤੁਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਲੈ ਕੇ ਕਹਿੰਦੇ ਨੇ ਸਾਧੋ ਰਚਨਾ।

ਆਈ ਕਹਿੰਦੇ ਨੇ ਅਜੀਬ ਗੱਲ ਨੀ ਇੱਕ ਤਾਂ ਤੁਰੇ ਜਾਂਦੇ ਨੇ ਇੱਕ ਸਮਝਦੇ ਨੇ ਆਪਾਂ ਤਾਂ ਬੈਠੇ ਹਾਂ ਪਰ ਨਹੀਂ ਜਿਨ੍ਹਾਂ ਦੇ ਨੇਤਰ ਖੁੱਲੇ ਨੇ ਜਿਨ੍ਹਾਂ ਨੇ ਆਪਣੀ ਸਮਝ ਦੇ ਨੇਤਰ ਬੰਦ ਨਹੀਂ ਕੀਤੇ ਉਹਨਾਂ ਨੇ ਅੱਖਾਂ ਖੋਲ ਕੇ ਵੇਖਿਆ ਔਰ ਜਿਨ੍ਹਾਂ ਨੇ ਮੌਤ ਨੂੰ ਅੱਖਾਂ ਖੋਲ ਕੇ ਵੇਖਿਆ ਕੁਝ ਭੁਲੇਖੇ ਚ ਪੈ ਜਾਂਦੇ ਨੇ ਕਹਿੰਦੇ ਨੇ ਜਿਸ ਵੇਲੇ ਕਬੂਤਰ ਵੱਲ ਕੋਈ ਸ਼ਿਕਾਰੀ ਜਾਨਵਰ ਬਿੱਲੀ ਆਦਿਕ ਆਵੇ ਨਾ ਤੇ ਅੱਖਾਂ ਮੀਟ ਲੈਂਦਾ ਭੋਲਾ ਜਾਨਵਰ ਐਸਾ ਸਮਝਦਾ ਹੈ ਕਿ ਇਹ ਬਸ ਗਿਆ ਸ਼ਿਕਾਰ ਕਰਨ ਵਾਲਾ ਜਾਨਵਰ ਗਿਆ ਖਤਰਾ ਗਿਆ ਅੱਖਾਂ ਮੀਟ ਲਈਆਂ ਬਿੱਲੀ ਗਈ ਬਾਸ ਗਿਆ ਇਲ ਗਈ ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਹੀ ਨਾ ਉਹਨੂੰ ਨਜ਼ਰ ਨਹੀਂ ਆ ਰਹੀ ਉਹ ਸਮਝਦਾ ਗਈ ਹਾਲਾਂਕਿ ਉਹਦੇ ਅੱਖਾਂ ਮੀਟਣ ਨਾਲ ਸ਼ਿਕਾਰੀ ਜਾਨਵਰ ਦਾ ਕੰਮ ਆਸਾਨ ਹੋ ਜਾਂਦਾ ਮਗਰ ਨਹੀਂ ਉਹ ਸਮਝਦਾ ਕਿ ਗਈ ਉਹ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ ਇਹੀ ਹਾਲ ਬੰਦੇ ਦਾ ਕਹਿੰਦਾ ਮੌਤ ਦੀ ਗੱਲ ਨਾ ਕਰੋ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਮੱਤ ਦੀਆਂ ਅੱਖਾਂ ਵੀ ਮੀਟ ਲੈਂਦਾ ਜ਼ਬਾਨ ਵੀ ਕਹਿੰਦਾ ਬੰਦ ਰੱਖੋ ਅਰਥੀ ਜਾ ਰਹੀ ਹੈ ਬੱਚਿਆਂ ਨੂੰ ਅੰਦਰ ਵਾੜ ਦੋ ਮਤ ਕਿਤੇ ਵੇਖਣ ਇਹ ਸੱਚਾਈ ਨੂੰ ਵੇਖ ਨਾ ਲੈਣ ਦਹਿਲ ਨਾ ਜਾਣ ਡਰ ਨਾ ਜਾਣ ਪਰਚੇ ਰਹਿਣ ਜੀਵਨ ਵਿੱਚ ਤੇ ਕੋਈ ਕਹਿ ਦਿੰਦਾ ਕੋਈ ਮੌਤ ਦੀ ਗੱਲ ਕਰਦਾ ਕਹਿੰਦੇ ਨੇ ਕੋਈ ਚੰਗੀ ਗੱਲ ਕਰ ਇਹ ਮੌਤ ਦੀ ਗੱਲ ਮਾੜੀ ਹੈ ਜਿਸ ਨੂੰ ਭਾਈ ਮੂਲਾ ਭਾਈ ਮਰਦਾਨੇ ਦੇ ਦੋ ਪੈਸਿਆਂ ਬਦਲੇ ਲਿਖ ਕੇ ਦਿੰਦਾ ਹੈ ਉਹ ਸਿਆਲਕੋਟ ਦਾ ਹਟਵਾਣੀਆਂ ਇੰਨੀ ਕੋਈ ਗੱਲ ਉਹਨੇ ਸੰਗਤ ਵਿੱਚੋਂ ਸਮਝੀ ਸਤਸੰਗਤ ਵਿੱਚੋਂ ਇੰਨੀ ਕੋਈ ਗੱਲ ਉਹਨੂੰ ਸਮਝ ਆਈ ਇਹ ਮਰਨਾ ਸੱਚ ਤੇ ਜੀਣਾ ਝੂਠ ਇਹ ਧੰਨ ਗੁਰੂ ਨਾਨਕ ਕਹਿੰਦੇ ਨੇ ਹੈਣ ਸਮਝ ਵਾਲੇ ਬੰਦੇ ਹੈਣ ਇਸ ਨਗਰ ਦੇ ਜਿਹੜੇ ਮਰਨ ਨੂੰ ਸੱਚ ਸਮਝਦੇ ਨੇ ਜਿਹੜਾ ਵੀ ਜਿਉਂਦਾ ਪਿਆ ਬੰਦਾ ਹੈ ਮਰਨ ਲਿਖਾਏ ਮੰਡਲ ਮੈਂ ਆਏ ਹਰ ਇੱਕ ਦੇ ਮੱਥੇ ਤੇ ਮਰਨਾ ਲਿਖਿਆ ਲੇਕਿਨ ਆਮ ਸਧਾਰਨ ਮਨੁੱਖ ਮਰਨ ਦੀ ਗੱਲ ਕਰਨਾ ਨਹੀਂ ਚਾਹੁੰਦਾ ਸੁਣਨਾ ਨਹੀਂ ਚਾਹੁੰਦਾ ਮੌਤ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ ਤੇ ਜਿਹੜਾ ਬੰਦਾ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਨਾ ਉਹ ਜੀਵਨ ਚ ਅਵੇਸਲਾ ਹੋ ਜਾਂਦਾ ਤੇ ਜਿਹੜਾ ਜੀਵਨ ਚ ਅਵੇਸਲਾ ਹੋ ਜਾਂਦਾ ਉਹਨੂੰ ਜੀਣ ਦਾ ਢੰਗ ਨਹੀਂ ਫਿਰ ਆਉਂਦਾ ਜੀਵਨ ਦਾ ਢੰਗ ਨਾ ਆਉਣ ਕਰਕੇ ਜੀਵਨ ਐਵੇਂ ਤੁਰ ਜਾਂਦਾ ਐਵੇਂ ਬੀਤ ਜਾਂਦਾ ਸਮਝ ਵਾਲਿਆਂ ਨੇ ਅੱਖਾਂ ਖੋਲ ਕੇ ਜੀਵਨ ਨੂੰ ਵੀ ਵੇਖਿਆ ਜੀਵਨ ਦੇ ਅੰਤ ਨੂੰ ਵੀ ਵੇਖਿਆ ਤੇ ਫਿਰ ਉਹਨਾਂ ਨੇ ਜੀਵਨ ਦਾ ਕੋਈ ਰਾਹ ਬਣਾਇਆ ਕੋਈ ਢੰਗ ਅਪਣਾਇਆ ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ ਮੌਤ ਸਿਰ ਤੇ ਆ ਰਹੀ ਹੈ ਮੌਤ ਦੀ ਤਲਵਾਰ ਸਿਰ ਤੇ ਲੜਕ ਰਹੀ ਤੇ ਇੱਥੇ ਕੋਈ ਮਸਤ ਰਹਿਣ ਵਾਲੀ ਸੁੱਤੇ ਰਹਿਣ ਵਾਲੀ ਗੱਲ ਤਾਂ ਹੈ ਨਹੀਂ ਜਾਗਦੇ ਰਹਿਣ ਦੀ ਲੋੜ ਹੈ ਉਹ ਫਿਰ ਜਾਗਦੇ ਨੇ ਤੇ ਜਿਉਂਦੇ ਨੇ ਮਹਾਰਾਜ ਤਾਂ ਜਿਉਂਦੇ ਹੀ ਉਹਨਾਂ ਨੂੰ ਗਿਣਦੇ ਨੇ

ਉਹਨਾਂ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਵਾਲੇ ਨੂੰ ਯਾਦ ਕੀਤਾ, ਜ਼ਿੰਦਗੀ ਲੈ ਲੈਣ ਵਾਲੇ ਨੂੰ ਯਾਦ ਕੀਤਾ, ਭੇਜਣ ਵਾਲੇ ਨੂੰ ਯਾਦ ਕੀਤਾ, ਸੱਦ ਲੈਣ ਵਾਲੇ ਨੂੰ ਯਾਦ ਕੀਤਾ। ਯਾਦ ਕੀਤਾ ਤੇ ਜ਼ਿੰਦਗੀ ਸੁਚੱਜੀ ਹੋ ਗਈ। ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਨੇ, ਉਹਨਾਂ ਦਾ ਜਿਉਣਾ ਠੀਕ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਤੇ ਮਹਾਰਾਜ ਤਾਂ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ, ਕਿ ਮਹਾਰਾਜ ਆਹ ਜਿਹੜੇ ਬਾਕੀ

ਪਤ ਲੱਥੀ ਜਾਏ ਜੇ ਇਸ ਤਰ੍ਹਾਂ ਜਿਉਂਦਾ ਰਿਹਾ। ਖਾਇਆ ਮੈਲ ਵਧਾਇਆ, ਪਹਿਦੇ ਘਰ ਕੀ ਹਾਨ, ਬਕ ਬਕ ਵਾਦ ਚਲਾਇਆ, ਬਿਨ ਨਾਵੇਂ ਵਿਖ ਜਾਣ, ਜਾਂ ਉਹ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਛੇ ਹੋ ਜਾਏ। ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਸਭ ਕਹਿੰਦੇ ਨੇ ਜਿੱਤ ਮੁਖ ਨਾਮ ਨਾ ਉਚਰੇ ਬਿਨ ਨਾਵੇਂ ਰਸ ਕਾਹੇ, ਨਾਨਕ ਇਵੇਂ ਜਾਣੀਏ ਤਿੱਤ ਮੁਖ ਥੁੱਕਾਂ ਪਾਏ। ਕਿੰਨਾ ਕੁਝ ਜ਼ਾਇਆ ਕਰ ਛੱਡਿਆ ਜ਼ਿੰਦਗੀ ਦਾ, ਕਿਤਨਾ ਕੁਝ ਬਰਬਾਦ ਕੀਤਾ, ਨਹੀਂ ਕੁਝ ਨਾ ਬਰਬਾਦ ਕੀਤਾ, ਜ਼ਿੰਦਗੀ ਹੀ ਬਰਬਾਦ ਕੀਤੀ, ਜ਼ਿੰਦਗੀ ਦੀ ਤੌਹੀਨ ਕੀਤੀ। ਜੀਵਨ ਦੇਣ ਵਾਲੇ ਦੀ ਵੀ ਇਸ ਗੱਲ ਵਿਚ ਕੋਈ ਅਦਬ ਵਾਲੀ ਗੱਲ ਨਹੀਂ ਹੋਈ, ਸਤਿਕਾਰ ਵਾਲੀ ਕਦਰ ਵਾਲੀ ਗੱਲ ਨਹੀਂ ਹੋਈ ਕਿ ਤੂੰ ਜ਼ਿੰਦਗੀ ਦਿੱਤੀ ਅਜਾਈ ਤੁਰੀ ਗਈ, ਅਸਾਂ ਧਿਆਨ ਵੀ ਨਾ ਦਿੱਤਾ। ਸਭ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਦੀ ਜ਼ਿੰਦਗੀ ਜੇ ਜੀਵੇ ਪਤ ਲੱਥੀ ਜਾਏ, ਜੇ ਸੱਚੀ ਦਰਗਾਹ ਚ ਜਾਣ ਲੱਗਾ ਪਤ ਲਵਾ ਕੇ ਗਿਆ, ਉਥੇ ਮਾਣ ਨਾ ਪਾ ਸਕਿਆ, ਇਥੇ ਇੱਜ਼ਤ ਨਾ ਕੀਤੀ, ਉਥੇ ਇੱਜ਼ਤ ਨਾ ਹੋਈ, ਤਾਂ ਫਿਰ ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ ਬਿਨ ਨਾਵੇਂ ਪਤ ਗਿਆ ਗਵਾਇਆ। ਇਹ ਤਾਂ ਕੋਈ ਗੱਲ ਨਾ ਹੋਈ, ਇਹ ਕੋਈ ਜ਼ਿੰਦਗੀ? ਸਭ ਕਹਿੰਦੇ ਨੇ ਜ਼ਿੰਦਗੀ ਤਾਂ ਉਹ ਹੈ, ਗਿਣਦੇ ਨੇ ਮਾਰਾ ਜੀਣ ਵਾਲਿਆਂ ਨੂੰ ਗਿਣਦੇ ਨੇ, ਆਇਆ ਸਫਲ ਤਾਹੂ ਤੋਂ ਗਣੀਏ, ਕਹਿੰਦੇ ਨੇ ਉਹਦੀ ਜ਼ਿੰਦਗੀ ਨੂੰ ਮੈਂ ਸਫਲ ਹੀ ਸਮਝਣਾ, ਬਲਕਿ ਜਿਉਂਦਾ ਗਿਣਦਾ ਹੀ ਉਹਨਾਂ ਨੂੰ ਹਾਂ। ਜਾਸ ਰਸਨ ਹਰ ਹਰ ਜਸ ਪਣੀਏ, ਆਏ ਬਸੇ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵੇ ਰੰਗੇ, ਆਵਤ ਸੋ ਜਾਣ ਜਿਹੜਾ ਨਾਮੇ ਰਾਤਾ, ਜਾਂਕੋ ਦਇਆ ਮਇਆ ਵਿਧਾਤਾ। ਉਹ ਬੰਦਾ ਆਉਂਦਾ ਹੈ ਠੀਕ ਹੈ, ਜਾਂਦਾ ਵੀ ਹੈ ਠੀਕ ਹੈ, ਪਰ ਉਹਦੇ ਆਉਣ ਦੀ ਗੱਲ ਵੱਖਰੀ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਲਕੀ ਕਥਾ ਨਰਾਰੀ ਨੇ ਵੱਖਰੀ ਗੱਲ ਹੁੰਦੀ। ਇਕ ਕਹਿ ਆਵਣ ਫਿਰ ਜੋਨ ਨਾ ਆਇਆ, ਨਾਨਕ ਹਰ ਕਹਿ ਦਰਸ ਸਮਾਇਆ। ਆਇਆ ਕਮਾਈ ਕੀਤੀ, ਜ਼ਿੰਦਗੀ ਸਫਲੀ ਕੀਤੀ, ਗਿਆ ਪ੍ਰਭੂ ਦੇ ਦਰਸ਼ਨਾਂ ਵਿਚ ਸਮਾ ਗਿਆ, ਸਵਾਦ ਆਇਆ ਆਉਣ ਦਾ, ਆਨੰਦ ਆ ਗਿਆ ਜਾਣ ਵਿਚ। ਉਹਦਾ ਆਉਣਾ ਜਾਣਾ ਉਹਨਾਂ ਵਰਗਾ ਨੀ ਜਿਨ੍ਹਾਂ ਦੀ ਗੱਲ ਆਪਾਂ ਪੜ੍ਹਨੇ, ਆਇਆ ਗਿਆ ਮੋਇਆ ਨਾਉ, ਉਹਨਾਂ ਦੇ ਆਉਣ ਜਾਣ ਦੀ ਗੱਲ ਹੋ ਰਹੀ ਹੈ। ਸੁੱਤੇ ਹੋਏ ਲੋਕਾਂ ਦੀ, ਜੀਵਨ ਨੂੰ ਨਾ ਸਮਝਣ ਵਾਲੇ ਲੋਕਾਂ ਦੀ, ਮੌਤ ਤੋਂ ਨਾ ਜਾਗੇ ਲੋਕਾਂ ਦੀ ਗੱਲ ਹੋ ਰਹੀ ਹੈ, ਜੀਵਨ ਪ੍ਰਤੀ ਸਜਗ ਲੋਕਾਂ ਦੀ ਕਹਾਣੀ ਵੱਖਰੀ। ਉਹ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ, ਆਉਂਦੇ ਤਾਂ ਉਹ ਵੀ ਨੇ, ਜਾਂਦੇ ਉਹ ਵੀ ਨੇ, ਪਰ

0: British officer recorded that the Sikhs gave Baiji the same level of reverence and respect as the Christians gave to Jesus. The British feared his presence in Punjab. Lord Dalhousie exiled Baiji and his disciple Kadak Singh and sent them by ship to Singapore, where he landed on 9th July 1850. He was kept in solitary confinement in a small, dark room in the Outram prison. Baiji immersed himself in Gurbani and Naam Singh.
1: ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰੇ ਸਤਿਗੁਰੂ ਸੰਤ ਸਿਪਾਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸ਼ਹਿਨਸ਼ਾਹ ਬਾਜਾਂ ਵਾਲੀ ਸਰਕਾਰ ਸ਼ੇਰਾਂ ਦੀ ਕੌਮ ਦੀ ਨੀਂਹ ਰੱਖ ਰਹੇ ਨੇ ਖਾਲਸਾ ਪੰਥ ਦੀ ਨੀਂਹ ਤੇ ਮੁੱਖੋਂ ਵਾਕ ਫਰਮਾਇਆ ਜਿੰਨੀ ਦੇਰ ਦੁਨੀਆਂ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣਗੇ ਗੁਰੂ ਸਾਹਿਬ ਨੇ ਕੌਮਾਂ ਮਜ਼ਹਬਾਂ ਦਾ ਵਿਤਕਰਾ ਖਤਮ ਕੀਤਾ ਤੇ ਕਿਹਾ ਖਾਲਸਾ ਮੇਰਾ ਰੂਪ ਹੋਵੇਗਾ
2: ਵੇਦਾਂ ਵਿੱਚ ਕਹਾਣੀਆਂ

ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਕਰਦਿਆਂ ਹੋਇਆਂ ਕਿ ਸਮਰੱਥ ਗੁਰੂ ਨੇ ਸਿਰ ਦੇ ਉੱਤੇ ਹੱਥ ਰੱਖਿਆ ਹੈ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ

ਗੁਰੂ ਸਾਹਿਬ ਦੀ ਸੇਵਾ ਕੀਤੀ ਤਾਂ ਗੁਰੂ ਅਮਰਦਾਸ ਬਣੇ। ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕੀਤੀ ਤਾਂ ਰਾਮਦਾਸ ਤੋਂ ਗੁਰੂ ਰਾਮਦਾਸ ਬਣ ਗਏ। ਆਪ ਦਾ ਜਨਮ ਲਾਹੌਰ ਹੋਇਆ। ਘੁੰਗਣੀਆਂ ਵੇਚਣ ਵਾਸਤੇ ਜਾਇਆ ਕਰਦੇ ਸਨ। ਹੋਰ ਵੀ ਬੱਚੇ ਘੁੰਗਣੀਆਂ ਵੇਚਣ ਜਾਂਦੇ ਨੇ। ਕਈ ਤਾਂ ਬੜੇ ਕਹਿੰਦੇ ਨੇ ਘੁੰਗਣੀਆਂ ਲੈ ਲਓ, ਕਰਾਰੀਆਂ ਘੁੰਗਣੀਆਂ, ਮਿਰਚ ਮਸਾਲੇ ਵਾਲੀਆਂ ਘੁੰਗਣੀਆਂ। ਪਰ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਸੀ, ਚੁੱਪ ਕਰਕੇ ਬੈਠੇ ਰਹਿੰਦੇ। ਇੱਕ ਦਿਨ ਇੱਕ ਸਾਧਾਂ ਦੀ ਮੰਡਲੀ ਆਈ। ਕੋਲ ਹੀ ਨਦੀ ਸੀ, ਉਨ੍ਹਾਂ ਇਸ਼ਨਾਨ ਕੀਤਾ। ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਕਾਕਾ ਸਾਨੂੰ ਘੁੰਗਣੀਆਂ ਖਵਾ, ਪਰ ਸਾਡੇ ਕੋਲ ਪੈਸੇ ਕੋਈ ਨਹੀਂ। ਘੁੰਗਣੀਆਂ ਖਵਾਈਆਂ ਨੇ, ਉਨ੍ਹਾਂ ਸਾਧਾਂ ਨੇ ਬੜੀਆਂ ਅਸੀਸਾਂ ਦਿੱਤੀਆਂ ਕਿ ਕਾਕਾ ਤੂੰ ਬੜਾ ਵੱਡਾ ਆਦਮੀ ਬਣੇਗਾ, ਬੜਾ ਵੱਡਾ ਤੇਰਾ ਦਰਬਾਰ ਹੋਵੇਗਾ, ਅਨੇਕਾਂ ਰਾਜੇ ਮਹਾਰਾਜੇ ਤੇਰੇ ਦਰਬਾਰ ਆ ਕੇ ਤੇਰੇ ਚਰਨਾਂ ਤੇ ਮੱਥਾ ਟੇਕਿਆ ਕਰਨਗੇ, ਤੇਰੇ ਕੋਲ ਦੁਨੀਆਂ ਦੇ ਲੋਕ ਦਾਤਾਂ ਲਿਆ ਕਰਨਗੇ, ਤੂੰ ਲੋਕਾਂ ਦੇ ਭੰਡਾਰੇ ਭਰਿਆ ਕਰੇਗਾ। ਪਤਾ ਨੀ ਕਿੰਨੇ ਕੁ ਵਾਰ ਉਨ੍ਹਾਂ ਨੇ ਦਿੱਤੇ ਨੇ, ਖਾਲੀ ਸ਼ਾਬਾ ਲੈ ਕੇ ਘਰ ਆ ਗਏ ਨੇ। ਪੁੱਛਿਆ ਕਿ ਬੇਟਾ, ਸਾਰਾ ਸ਼ਾਬਾ ਖਾਲੀ ਹੈ, ਲੱਗਦਾ ਸਾਰੇ ਛੋਲੇ ਵਿਕ ਗਏ ਨੇ। ਭਾਈ ਜੇਠਾ ਜੀ ਕਹਿਣ ਲੱਗੇ, ਵਿਕ ਤਾਂ ਗਏ ਨੇ, ਪਰ ਉਧਾਰ ਉਨ੍ਹਾਂ ਸਾਧਾਂ ਕੋਲ ਪੈਸੇ ਨਹੀਂ ਸਨ, ਪਰ ਉਨ੍ਹਾਂ ਅਸੀਸਾਂ ਬੜੀਆਂ ਦਿੱਤੀਆਂ, ਇਹ ਕੰਮ ਕਰਦੇ ਰਹੇ, ਜਵਾਨ ਹੋਏ, ਮਾਤਾ ਪਿਤਾ ਸੁਰਗਵਾਸ ਹੋ ਗਏ ਨੇ। ਆਪ ਨੇ ਜਿੱਥੇ ਇਹ ਘੁੰਗਣੀਆਂ ਵੇਚਣ ਦਾ ਕੰਮ ਕੀਤਾ, ਉੱਥੇ ਮਨ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਵੀ ਹੈ। ਆਪਣੇ ਘਰੋਂ ਚੱਲੇ ਨੇ, ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਆਏ ਨੇ, ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ, ਤਾਂ ਹੁਣ ਚਿੱਤ ਵਾਪਸ ਜਾਣ ਨੂੰ ਨਹੀਂ ਕਰਦਾ, ਇੱਥੇ ਰਹਿ ਕੇ ਹੁਣ ਸੇਵਾ ਕਰਨ ਲੱਗ ਪਏ ਨੇ, ਦਿਨ ਰਾਤ ਸੇਵਾ ਕਰਦੇ ਨੇ, ਘੁੰਗਣੀਆਂ ਵੀ ਵੇਚਦੇ ਨੇ, ਜੋ ਕਮਾਈ ਹੁੰਦੀ ਹੈ ਲੰਗਰ ਵਿੱਚ ਪਾ ਦਿੰਦੇ ਨੇ, ਦਿਨ ਰਾਤ ਸੇਵਾ ਕਰ ਰਹੇ ਨੇ। ਤੇ ਬਾਣੀ ਕਹਿੰਦੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਸਫਲੀ ਹੈ ਜਿਹੜੀ ਸੇਵਾ ਕੀਤੀ ਆ, ਗੁਰੂ ਦਾ ਮਨ ਪ੍ਰਸੰਨ ਹੋ ਜਾਵੇ। ਤੇ ਜਦੋਂ ਇਨਸਾਨ ਮਨ ਕਰਕੇ ਸੇਵਾ ਕਰੇ, ਸੇਵਾ ਕਰਦਿਆਂ ਉਹ ਇਨਸਾਨ ਕਿੱਥੇ ਦਾ ਕਿੱਥੇ ਜਾ ਪਹੁੰਚਦਾ। ਗੁਰੂ ਅਮਰਦਾਸ ਪਾਤਸ਼ਾਹ ਆਪਣੇ ਆਸਣ ਤੇ ਬੈਠੇ ਹਨ, ਤਾਂ ਗੁਰੂ ਕੇ ਮਹਿਲ ਕਹਿਣ ਲੱਗੇ, ਪਾਤਸ਼ਾਹ ਸਾਰੀ ਦੁਨੀਆਂ ਦਾ ਆਪ ਨੂੰ ਫਿਕਰ ਹੈ, ਪਰ ਕਦੀ ਆਪਣੇ ਘਰ ਦਾ ਵੀ ਖਿਆਲ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਦੱਸੋ ਕੀ ਖਿਆਲ ਕਰੀਏ ਘਰ ਦਾ। ਤਾਂ ਮਾਤਾ ਜੀ ਨੇ ਕਿਹਾ, ਮਹਾਰਾਜ ਆਪਣੀਆਂ ਬੀਬੀਆਂ ਵੀ ਜਵਾਨ ਨੇ, ਇਨ੍ਹਾਂ ਵਾਸਤੇ ਵਰ ਲੱਭੋ ਤਾਂ ਕਿ ਇਨ੍ਹਾਂ ਦੀ ਸ਼ਾਦੀ ਕਰ ਦੀ। ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਵਰ ਤਾਂ ਲੱਭ ਦਿਆਂਗੇ, ਪਰ ਇਹ ਦੱਸੋ ਵਰ ਕਿਹੋ ਜਿਹਾ ਚਾਹੀਦਾ, ਵਰ ਕਿਹੋ ਜਿਹਾ ਤੁਹਾਨੂੰ ਚਾਹੀਦਾ।

ਚਾਰ ਸਵੇਰੇ ਦੇਖ ਰਹੇ ਨੇ ਕਿ ਕਿਹੋ ਜਿਹਾ ਲੜਕਾ ਹੋਣਾ ਚਾਹੀਦਾ ਜਿਹਦੇ ਬਾਰੇ ਮੈਂ ਗੁਰੂ ਸਾਹਿਬਾਂ ਨੂੰ ਦੱਸਾਂ। ਤਾਂ ਇੰਨੇ ਨੂੰ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਸਿਰ ਤੇ ਟੋਕਰਾ ਚੁੱਕੇ ਹੈ, ਸੇਵਾ ਕਰ ਰਹੇ ਨੇ, ਸਭ ਨੂੰ ਨਿਕਲੇ ਨੇ। ਤਾਂ ਮਾਤਾ ਜੀ ਦਾ ਧਿਆਨ ਭਾਈ ਜੇਠਾ ਜੀ ਵੱਲ ਗਿਆ। ਸੋਹਣੇ ਨੈਣ ਨਕਸ਼, ਸੋਹਣਾ ਕੱਦ ਕਾਠ, ਅੱਖਾਂ ਵਿੱਚ ਨਾਮ ਦੀ ਖੁਮਾਰੀ। ਭਾਈ ਜੇਠਾ ਜੀ ਨੂੰ ਦੇਖਿਆ ਤਾਂ ਮਾਤਾ ਜੀ ਦੇਖਦੇ ਰਹਿ ਗਏ। ਗੁਰੂ ਅਮਰਦਾਸ ਪਾਤਸ਼ਾਹ ਨੇ ਫਿਰ ਪੁੱਛਿਆ, ਭਾਈ ਤੁਸਾਂ ਦੱਸਿਆ ਨਹੀਂ, ਕਿਹੋ ਜਿਹਾ ਵਰ ਚਾਹੀਦਾ ਆਪਣੀ ਬੀਬੀ ਵਾਸਤੇ? ਤਾਂ ਮਾਤਾ ਜੀ ਕਹਿਣ ਲੱਗੇ, ਪਾਤਸ਼ਾਹ ਉਹ ਜਿਹੜਾ ਲੜਕਾ ਸਾਹਮਣੇ ਟੋਕਰੀ ਚੁੱਕ ਕੇ ਜਾ ਰਿਹਾ, ਲੜਕਾ ਹੋਵੇ ਤਾਂ ਇਹੋ ਜਿਹਾ ਹੋਵੇ, ਕੈਡੇ ਸੋਹਣੇ ਨੈਣ ਨਕਸ਼ ਨੇ, ਇਹਦਾ ਚਿਹਰਾ ਦੇਖਦਿਆਂ ਮਨ ਪ੍ਰਸੰਨ ਹੁੰਦਾ। ਤਾਂ ਗੁਰੂ ਅਮਰਦਾਸ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਭਾਈ ਇਹੋ ਜਿਹਾ ਵਰ ਚਾਹੀਦਾ? ਮਾਤਾ ਜੀ ਕਹਿਣ ਲੱਗੇ, ਹਾਂ ਪਾਤਸ਼ਾਹ। ਸਾਹਿਬ ਜੀ ਕਹਿਣ ਲੱਗੇ, ਫਿਰ ਇਹਦੇ ਵਰਗਾ ਤਾਂ ਇਹੋ ਹੀ ਹੈ, ਇਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਗੁਰੂ ਸਾਹਿਬਾਂ ਨੇ ਭਾਈ ਜੇਠਾ ਨੂੰ ਕੋਲ ਬੁਲਾਇਆ, ਪੁੱਛਿਆ, ਕਾਕਾ ਤੇਰਾ ਨਾਮ ਕੀ, ਕਿੱਥੋਂ ਦਾ ਰਹਿਣ ਵਾਲਾ ਹੈ? ਤਾਂ ਭਾਈ ਜੇਠਾ ਜੀ ਨੇ ਹੱਥ ਜੋੜੇ, ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ, ਪਾਤਸ਼ਾਹ ਨਾਮ ਜੇਠਾ ਹੈ, ਲਾਹੌਰ ਦਾ ਰਹਿਣ ਵਾਲਾ। ਸਾਹਿਬ ਜੀ ਕਹਿਣ ਲੱਗੇ, ਚੰਗਾ ਫਿਰ ਅੱਜ ਤੂੰ ਸਾਡਾ ਹੋ ਗਿਆ। ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ

ਜੰਗਲਾਂ ਵਿੱਚ ਫਿਰਨਾ ਤੇ ਕੰਡਿਆਂ ਤੇ ਸੌਣਾ ਪਏਗਾ। ਅਗਰ ਇੰਨੀ ਕੁਰਬਾਨੀ ਕਰ ਸਕਦੇ ਹੋ ਤਾਂ ਇਹ ਜੋਤ ਤੁਹਾਡੇ ਕੋਲ ਰਹੇਗੀ। ਕਿਹਾ ਪਿਤਾ ਜੀ ਸਭ ਕੁਝ ਕੁਰਬਾਨ ਕਰਾਂਗੇ ਪਰ ਇਹ ਸੇਵਾ ਸਾਧ ਸੰਗਤ ਦੀ ਇਹ ਸਾਡੇ ਕੋਲ ਰਹੇ। ਤਾਂ ਗੁਰੂ ਸਾਹਿਬਾਂ ਨੇ ਵਰ ਦਿੱਤਾ ਤੇ ਨਾਲੇ ਕਿਹਾ ਤੇਰੇ ਪਤੀ ਰਾਮਦਾਸ ਦੀ ਉਮਰ ਵੀ ਬਹੁਤ ਘੱਟ ਹੈ, ਅਸੀਂ ਆਪਣੀ ਬਾਕੀ ਦੀ ਉਮਰ ਵੀ ਤੇਰੇ ਪਤੀ ਰਾਮਦਾਸ ਨੂੰ ਦੇ ਕੇ ਗੁਰਗੱਦੀ ਤੇ ਬਿਠਾਵਾਂਗੇ। ਉਹ ਸਮਾਂ ਆਇਆ, ਗੁਰੂ ਅਮਰਦਾਸ ਪਾਤਸ਼ਾਹ ਦੇ ਦੋ ਜਵਾਈ ਸਨ, ਇੱਕ ਗੁਰੂ ਰਾਮਦਾਸ ਜੀ ਤੇ ਇੱਕ ਦੂਸਰੇ। ਪਹਿਲਾਂ ਪ੍ਰੀਖਿਆ ਲਈ ਕਿਹਾ ਕਿ ਥੜਾ ਬਣਾਓ। ਥੜੇ ਬਣਾਏ, ਗੁਰੂ ਸਾਹਿਬਾਂ ਨੇ ਕਿਹਾ ਠੀਕ ਨਹੀਂ, ਢਾ ਦਿਓ। ਫਿਰ ਢਾ ਦਿੱਤੇ, ਫਿਰ ਬਣਾਏ, ਫਿਰ ਢਵਾ ਦਿੱਤੀ। ਦੂਸਰੇ ਤਾਂ ਥੱਕ ਗਏ ਪਰ ਗੁਰੂ ਰਾਮਦਾਸ ਪਾਤਸ਼ਾਹ ਬਣਾਉਂਦੇ ਗਏ, ਗੁਰੂ ਅਮਰਦਾਸ ਪਾਤਸ਼ਾਹ ਢਵਾਉਂਦੇ ਗਏ। ਅਖੀਰ ਪ੍ਰਸੰਨ ਹੋਏ, ਸੰਗਤ ਬੁਲਾਈ, ਆਪਣੀ ਜਗ੍ਹਾ ਗੁਰੂ ਰਾਮਦਾਸ ਨੂੰ ਸਿੰਘਾਸਨ ਤੇ ਬਿਠਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਕਰਮਾ ਕੀਤੀ, ਪੰਜ ਪੈਸੇ ਨਰੇਲ ਰੱਖ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਨੇ ਮੱਥੇ ਤੇ ਤਿਲਕ ਲਾਇਆ ਤੇ ਸਾਰੀ ਸੰਗਤ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਰਾਮਦਾਸ ਇਸ ਗੱਦੀ ਤੇ ਬੈਠਣਗੇ ਔਰ ਆਪ ਸਾਰਿਆਂ ਨੇ ਇਹਨਾਂ ਨੂੰ ਗੁਰੂ ਨਾਨਕ ਦਾ ਰੂਪ ਸਮਝਣਾ ਹੈ। ਤੋ ਸੋਈਏ ਵਿੱਚ ਕਹਿ ਰਹੇ ਨੇ ਸਮਰੱਥ ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਸੱਚਮੁੱਚ ਕਿੰਨੀ

ਬਾਦਸ਼ਾਹ ਗੁਰਗੱਦੀ ਤੇ ਬੈਠੇ ਗੁਰੂ ਅਮਰਦਾਸ ਦੇ ਵੇਲੇ ਹੀ ਗੁਰੂ ਰਾਮਦਾਸ ਪਾਤਸ਼ਾਹ ਨੇ ਜਿੱਥੇ

ਇੱਥੇ ਗੁਰੂ ਅਮਰਦਾਸ ਪਾਤਸ਼ਾਹ ਦੇ ਕਹਿਣ ਤੇ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਇਸ ਦਾ ਨਾਮ ਰੱਖਿਆ ਗਿਆ ਅਤੇ ਹੌਲੀ ਹੌਲੀ ਬਦਲ ਕੇ ਇਹਦਾ ਨਾਮ ਅੰਮ੍ਰਿਤਸਰ ਕਰ ਦਿੱਤਾ ਗਿਆ।

ਅਤੇ ਉਹਨਾਂ ਤੋਂ ਛੋਟੇ ਗੁਰੂ ਅਰਜਨ ਦੇਵ ਪਾਤਸ਼ਾਹ। ਪਰ ਤਿੰਨਾਂ ਪੁੱਤਰਾਂ ਦੇ ਸੁਭਾਅ ਬੜੇ ਅਲੱਗ ਸਨ। ਵੱਡੇ ਪ੍ਰਿਥੀ ਚੰਦ, ਜਿਨ੍ਹਾਂ ਦਾ ਸੁਭਾਅ ਮਾਇਆ ਵਾਲਾ ਸੁਭਾਅ, ਉਹਨਾਂ ਤੋਂ ਛੋਟੇ ਮਹਾਦੇਵ, ਉਹਨਾਂ ਨੂੰ ਦੁਨੀਆਂ ਦੇ ਨਾਲ ਕੋਈ ਸਰੋਕਾਰ ਜਿਵੇਂ ਨਹੀਂ। ਅਤੇ ਤੀਸਰੇ ਗੁਰੂ ਅਰਜਨ ਸਾਹਿਬ, ਜਿਨ੍ਹਾਂ ਦੇ ਮਨ ਵਿਚ ਸੇਵਾ ਭਾਵ ਅਤੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਰ ਵਕਤ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਬੈਠੇ ਰਹਿਣਾ, ਇਸ ਵਾਸਤੇ ਮੈਂ ਦੂਰ ਹੋਵਾਂ। ਪਿਤਾ ਗੁਰੂ ਰਾਮਦਾਸ ਨੂੰ ਕੀ ਪਤਾ ਕਦੋਂ ਲੋੜ ਪੈ ਜਾਏ ਉਹ ਆਵਾਜ਼ ਮਾਰਨ, ਮੈਂ ਦੂਰ ਹੋਵਾਂਗਾ। ਕੋਲ ਇਸ ਕਰਕੇ ਰਹਿੰਦੇ ਸਨ ਕਿ ਪਿਤਾ ਨੂੰ ਇੰਤਜ਼ਾਰ ਨਾ ਕਰਨੀ ਪਵੇ, ਜਦੋਂ ਹੁਕਮ ਕਰਨ ਮੈਂ ਉਦੋਂ ਸੇਵਾ ਕਮਾ ਲਵਾਂ। ਉਹ ਗੁਰੂ ਰਾਮਦਾਸ ਜਿਨ੍ਹਾਂ ਨੇ ਉਹ ਨਗਰੀ ਸੰਸਾਰ ਨੂੰ ਦਿੱਤੀ ਕਿ ਜਿਸ ਜਗ੍ਹਾ ਅੱਜ ਵੀ ਜੇ ਕੋਈ ਇਨਸਾਨ ਮਨ ਕਰਕੇ ਇਸ਼ਨਾਨ ਕਰਦਾ ਹੈ, ਗੁਰੂ ਰਾਮਦਾਸ ਦੀ ਵਸਾਈ ਨਗਰੀ ਅੰਮ੍ਰਿਤਸਰ ਸਰੋਵਰ ਵਿਚ, ਤਾਂ ਆਪਣੇ ਆਪ ਉਹਦੇ ਮੂੰਹ ਤੋਂ ਨਿਕਲਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਹਰ ਮੰਦਰ ਨੂੰ ਭਗਤੀ ਤੇ ਸ਼ਕਤੀ ਦਾ ਸੋਮਾ ਸਮਝ ਕੇ ਦੁਨੀਆਂ ਦੇ ਲੋਕਾਂ ਨੇ ਕਈ ਵਾਰੀ ਬਰਬਾਦ ਕਰਨਾ ਚਾਹਿਆ, ਪਰ ਜਿਨ੍ਹਾਂ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸਮੇਂ ਦੇ ਨਾਲ ਉਹ ਆਪ ਹੀ ਬਰਬਾਦ ਹੋ ਗਏ। ਅਹਿਮਦ ਸ਼ਾਹ ਅਬਦਾਲੀ, ਉਹਨੇ ਵੀ ਜਦੋਂ ਦੇਖਿਆ ਕਿ ਸਿੱਖਾਂ ਦੀ ਸ਼ਕਤੀ ਬੜੀ ਵੱਧ ਗਈ, ਇੱਕ ਦਿਨ ਇਹਨਾਂ ਦਾ ਰਾਜ ਹੋ ਜਾਏਗਾ, ਇਸ ਵਾਸਤੇ ਸਿੱਖਾਂ ਨੂੰ ਖਤਮ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਪੇਸ਼ ਨਾ ਗਈ। ਤਾਂ ਪਤਾ ਲੱਗਾ ਕਿ ਹਰਿਮੰਦਰ ਸਾਹਿਬ ਸਰੋਵਰ ਵਿਚ ਇਸ਼ਨਾਨ ਕਰਕੇ ਇਹ ਸਿੱਖ ਫਿਰ ਨਵੇਂ ਨਰੋਏ ਹੋ ਜਾਂਦੇ ਨੇ, ਸ਼ਕਤੀ ਲੈਂਦੇ ਨੇ। ਤਾਂ ਅਹਿਮਦ ਸ਼ਾਹ ਅਬਦਾਲੀ ਨੇ ਸਰੋਵਰ ਪਰਵਾ ਦਿੱਤਾ, ਬੜਾ ਕੁਝ ਕੀਤਾ, ਇਥੋਂ ਤੱਕ ਕਿ ਮੱਸਾ ਰੰਗੜ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਹੁੱਕਾ ਪੀਣ ਲੱਗ ਪਿਆ ਤੇ ਕੰਜਰੀਆਂ ਨਚਾਉਣ ਲੱਗ ਪਿਆ। ਜਦੋਂ ਸਿੱਖਾਂ ਨੂੰ ਪਤਾ ਲੱਗਾ ਤੇ ਖੂਨ ਖੋਲ ਉੱਠਿਆ। ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੋ ਸਿੱਖ ਚਾਰ ਚਫੇਰੇ ਮੁਗਲਾਂ ਦਾ ਪੈਰ ਆਏ, ਭੇਸ ਵਟਾ ਕੇ ਗਏ ਨੇ। ਉਸ ਮੱਸਾ ਰੰਗੜ ਦਾ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਪਰੇ ਪਹਿਰੇ ਵਿਚੋਂ ਨਿਕਲ ਕੇ ਤੇ ਖਾਲਸੇ ਦੇ ਕੋਲ ਜਾ ਪਹੁੰਚੇ ਨੇ ਤੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਫਿਰ ਇੱਕ ਸਮਾਂ ਆਇਆ, ਦਰਬਾਰ ਸਾਹਿਬ ਨੂੰ ਫਿਰ ਘੇਰਿਆ ਗਿਆ, ਫਿਰ ਬਰਬਾਦੀ ਕੀਤੀ।

ਤਨ ਤੇ ਛਿਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ। ਜੋ ਕਿਸ ਕਰੇ ਸੋ ਮਨ ਮੇਰੇ ਮਿੱਠਾ, ਤਾਂ ਇਹ ਅਚਰਜ ਨੈਣੋ ਡਿੱਠਾ। ਜਦੋਂ ਐਸੀ ਦਸ਼ਾ ਸੀ ਨਾ, ਇੱਕ ਮਹਾਂਪੁਰਸ਼ ਕਹਿੰਦੇ ਉਦੋਂ ਅਕਾਲ ਪੁਰਖ ਨੇ ਦਰਸ਼ਨ ਦਿੱਤੇ ਮਹਾਰਾਜ ਨੂੰ, ਕਹਿੰਦੇ ਗੋਬਿੰਦ ਸਿੰਘ ਬੇਟਾ, ਕਿਉਂਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੁੱਤਰ ਬਣਾ ਕੇ ਜੋ ਭੇਜਿਆ ਸੀ ਜੀ, ਕਹਿੰਦੇ ਬੇਟਾ ਗੋਬਿੰਦ ਸਿੰਘ ਤੂੰ ਇਮਤਿਹਾਨਾਂ ਵਿੱਚੋਂ ਪਾਸ ਹੋ ਗਿਆ ਹੈ। ਪਿਆਰ ਨਾਲ ਆਖੋ ਸਤਨਾਮ ਸਿੰਘ। ਮੈਂ ਪ੍ਰਸੰਨ ਹਾਂ, ਮੈਂ ਖੁਸ਼ ਹਾਂ, ਤੇ ਕੁਝ ਮੰਗ ਲੈ। ਅਨੰਦਪੁਰ ਚਾਹੀਦਾ ਨਾ ਜੀ, ਪੁੱਤਰ ਚਾਹੀਦੇ, ਕੁਝ ਨਹੀਂ ਚਾਹੀਦਾ, ਤੇ ਕੀ ਚਾਹੀਦਾ? ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ ਨੇ, ਜੇ ਤਰੁੱਠੇ ਹੋ, ਮੇਰਾਂ ਦੇ ਘਰ ਵਿੱਚ ਆਏ ਹੋ, ਜੇ ਬਖਸ਼ਾਂ ਦੇ ਘਰ ਵਿੱਚ ਆਏ ਹੋ ਨਾ, ਤਾਂ ਇਹ ਚੀਜ਼ ਦਿਓ ਜੀ।

ਸ਼ੁਭ ਕਰਮਨ ਤੇ ਕਬਹੁ ਨਾ ਡਰੋ। ਭਲਾ ਕਰਮ ਕਿਹੜਾ ਹੈ? ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਪ ਕੀ ਔਜ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਸ਼ੁਭ ਕਰਮ ਇੱਕ ਦਫਾ ਦਾ ਜ਼ਿਕਰ ਹੈ। ਅਨੰਦਪੁਰ ਸਾਹਿਬ ਵਿੱਚ ਦੀਵਾਨ ਸਜਿਆ ਹੋਇਆ, ਸਾਹਿਬ ਸੱਚੇ ਪਾਤਸ਼ਾਹ ਸੁਸ਼ੋਭਿਤ ਹਨ, ਸੰਗਤਾਂ ਵਿੱਚ ਰੱਬੀ ਕੀਰਤਨ ਹੋ ਰਿਹਾ ਹੈ, ਸੰਗਤਾਂ ਆਨੰਦ ਮਾਣ ਰਹੀਆਂ ਹਨ। ਇੱਕ ਮਾਤਾ ਜੋ ਸੰਗਤਾਂ ਦੇ ਵਿੱਚ ਰੋਜ਼ ਆਉਣ ਵਾਲੀ ਹੈ, ਪਰ ਅੱਜ ਆਈ ਪਿੱਛੇ ਬੈਠ ਗਈ, ਪਰ ਰੋ ਰਹੀ, ਰੋਣ ਦੀ ਆਵਾਜ਼ ਆ ਰਹੀ ਉਸਦੀ। ਦੀਵਾਨ ਦੀ ਸਮਾਪਤੀ ਹੋਈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਕਟ ਬੈਠੇ ਸਿੰਘ ਨੂੰ ਕਹਿਣ ਲੱਗੇ, ਜਾਓ ਉਹ ਮਾਤਾ ਨੂੰ ਪੁੱਛੋ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੋਂ ਖੁਸ਼ੀਆਂ ਮਿਲਦੀਆਂ ਨੇ, ਪੁੱਛ ਕੇ ਆਓ ਜਾਂ ਬੁਲਾ ਕੇ ਲੈ ਕੇ ਆਓ, ਰੋਜ਼ ਆਉਣ ਵਾਲੇ ਨੇ ਤੇ ਰੋਜ਼ ਨਜ਼ਦੀਕ ਆ ਕੇ ਮੱਥਾ ਟੇਕ ਕੇ ਬੈਠਦੇ ਨੇ, ਅੱਜ ਪਿੱਛੇ ਬੈਠ ਰਹੇ ਨੇ ਤੇ ਰੋ ਰਹੇ ਨੇ। ਬੁਲਾਇਆ, ਸਤਿਕਾਰਯੋਗ ਮਾਤਾ ਜੀ ਆਏ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਕੀ ਗੱਲ ਹੈ, ਰੋ ਕਿਉਂ ਰਹੇ ਹੋ? ਇਹ ਗੁਰੂ ਨਾਨਕ ਦਾ ਘਰ ਬਖਸ਼ਾਂ ਦਾ ਘਰ ਹੈ, ਇੱਥੋਂ ਹਰ ਇੱਛਾ ਪੂਰਨ ਹੁੰਦੀ ਹੈ, ਕੀ ਗੱਲ ਹੈ? ਇਹ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਮੇਰਾ ਪੁੱਤਰ ਬਿਮਾਰ ਹੈ, ਕਈ ਦਿਨ ਹੋ ਗਏ ਉਸਨੂੰ ਬੁਖਾਰ ਹੈ, ਬੁਖਾਰ ਉਤਰ ਰਿਹਾ ਨਹੀਂ, ਉਤਰ ਨਹੀਂ ਰਿਹਾ, ਕਮਜ਼ੋਰੀ ਇਤਨੀ ਹੋ ਗਈ ਹੈ, ਚੱਲ ਫਿਰ ਨਹੀਂ ਸਕਦਾ, ਤੁਰ ਵੀ ਨਹੀਂ ਸਕਦਾ, ਮੰਜੀ ਤੋਂ ਨਹੀਂ ਉੱਠ ਰਿਹਾ। ਅੱਛਾ, ਗੁਰੂ ਨਾਨਕ ਦੇ ਘਰ ਆ ਗਈ ਹੈ, ਗੁਰੂ ਨਾਨਕ ਮਿਹਰ ਕਰਨਗੇ, ਰਾਜ਼ੀ ਹੋ ਜਾਏਗਾ, ਠੀਕ ਹੋ ਜਾਏਗਾ। ਤੇ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਰੋਣਾ ਇਸ ਗੱਲ ਦਾ ਨਹੀਂ ਕਿ ਉਸ ਨੂੰ ਬੁਖਾਰ ਹੈ, ਧਿਆਨ ਦੇਣਾ, ਮੇਰੇ ਪਤੀ ਜੰਗ ਵਿੱਚ ਸ਼ਹੀਦ ਹੋ ਗਏ, ਮੈਂ ਰੋਈ ਨਹੀਂ, ਮੇਰਾ ਵੱਡਾ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਉਸ ਤੋਂ ਛੋਟਾ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਮੇਰੀ ਅੱਖਾਂ ਵਿੱਚੋਂ ਹੰਝੂ ਨਹੀਂ ਆਏ। ਇਹ ਤੀਸਰਾ ਪੁੱਤਰ ਬੁਖਾਰ ਹੈ, ਕਮਜ਼ੋਰੀ ਆ ਗਈ ਹੈ, ਕਈ ਦਿਨਾਂ ਤੋਂ ਬੁਖਾਰ ਹੈ, ਸੋਚਿਆ ਸੀ ਹਟ ਜਾਏਗਾ, ਪਰ ਇਤਨੀ ਕਮਜ਼ੋਰੀ, ਬਹੁਤ ਕਮਜ਼ੋਰੀ ਹੋ ਗਈ ਹੈ, ਤੇ ਮੈਂ ਸੋਚਦੀ ਹਾਂ ਉਹ ਗੁਰੂ ਵਾਲਾ ਨਹੀਂ ਬਣਿਆ, ਕਿਤੇ ਇਸੇ ਤਰ੍ਹਾਂ ਇਸ ਸੰਸਾਰ ਤੋਂ ਨਾ ਚਲੇ ਜਾਏ, ਅੰਮ੍ਰਿਤ ਨਹੀਂ ਛਕਿਆ ਉਸਨੇ, ਪਿਆਰ ਨਾ ਆਖੋ ਸਤਨਾਮ ਸ੍ਰੀ ਵਾਹ, ਧੰਨ ਹੈ ਉਹ ਮਾਂ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਭਲਾ ਕਰਮ ਸੋਚ ਰਹੀ ਹੈ, ਭਲਾ ਸੋਚ ਰਹੀ ਹੈ, ਚੰਗੀ ਸੋਚ ਹੈ ਉਸਦੀ। ਉਹ ਕਹਿੰਦੀ ਹੈ ਗੁਰੂ ਵਾਲਾ ਬਣਨ ਤੋਂ ਬਿਨਾਂ ਹੀ ਨਾ ਇਸ ਸੰਸਾਰ ਤੋਂ ਕੂਚ ਕਰ ਜਾਏ, ਬੁਖਾਰ ਦੀ ਇਸ ਕਰਕੇ ਚਿੰਤਾ ਹੈ। ਤਾਂ ਸਾਧ ਸੰਗਤ ਜੀ, ਗੁਰੂ ਨੇ ਅਸੀਸਾਂ ਦਿੱਤੀਆਂ, ਤਸੱਲੀ ਦਿੱਤੀ, ਇਹ ਮਾਤਾ ਕਰ ਗਈ ਤੇ ਪੁੱਤਰ ਉੱਠ ਕੇ ਬੈਠਾ ਸੀ। ਮਾਤਾ ਜੀ ਕਿੱਧਰ ਚਲੇ ਗਏ ਸੀ? ਇੱਥੇ ਗੁਰੂ ਸਾਹਿਬ ਆਏ ਸਨ, ਮੈਨੂੰ ਆਪ ਜਲ ਛਕਾ ਕੇ ਗਏ ਹਨ, ਮੈਂ ਉਦੋਂ ਦਾ ਠੀਕ ਹਾਂ। ਉਸ ਤੋਂ ਥੋੜੇ ਦਿਨਾਂ ਬਾਅਦ ਹੀ ਇਸ ਮਾਤਾ ਨੇ ਇਸ ਬੱਚੇ ਨੂੰ ਗੁਰੂ ਸਾਹਿਬ ਕੋਲ ਲਿਜਾ ਕੇ ਅੰਮ੍ਰਿਤਪਾਨ ਕਰਾਇਆ। ਸਰਸਾ ਦੇ ਕੰਢੇ ਜਦੋਂ ਜੰਗ ਹੋਈ ਨਾ ਜੀ, ਸਾਹਿਬਜ਼ਾਦਿਆਂ ਦੀ ਰੱਖਿਆ ਕਰਦਾ ਹੋਇਆ ਇਹ ਸ਼ਹੀਦ ਹੋਇਆ। ਇਸ ਦਾ ਪੁਰਾਣਾ ਨਾਂ ਪ੍ਰਤਾਪਾ ਸੀ ਤੇ ਅੰਮ੍ਰਿਤ ਛੱਕ ਕੇ ਪ੍ਰਤਾਪ ਸਿੰਘ ਬਣੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਹੈ ਉਹ ਮਾਂ ਜੋ ਅੱਜ ਦੇ ਸਮੇਂ ਵਿੱਚ ਵੀ ਇਹ ਸੋਚੇ ਕਿ ਮੇਰੇ ਬੱਚੇ ਗੁਰੂ ਵਾਲੇ ਬਣ, ਕਿਉਂਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸੁਧ, ਗੁਰੂ ਬਿਨ ਮੁਕਤ ਨਾ ਪਾਵੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜੇ ਸੌ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਤੋ ਇਹ ਸੋਚਣੀ, ਚੰਗੀ ਸੋਚਣੀ ਹੈ,
ਭਲਾ ਸੋਚਣੀ ਹੈ ਤੋ ਗਿਆਨੀ ਜੀ ਗਿਆਨੀ ਮਲਕੀਤ ਸਿੰਘ ਜੀ ਕਹਿੰਦੇ ਸਨ ਕੀਰਤਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹਾਂ। ਅੰਮ੍ਰਿਤ ਦੀ ਗੱਲ ਵੀ ਕਰਨੀ ਹੈ, ਦੇਹ ਸੇਵਾ ਬਰ ਮੋਹੇ ਇਹ ਸ਼ਬਦ ਵੀ ਪੜ੍ਹਨਾ ਹੈ ਤੇ ਲੰਗਰ ਦੀ ਸੇਵਾ ਇੱਕ ਮਾਤਾ ਜੀ ਵੱਲੋਂ ਹੈ, ਇੱਕ ਪਰਿਵਾਰ ਵੱਲੋਂ ਹੈ, ਉਹ ਕਿਸੇ ਦੀ ਯਾਦ ਵਿੱਚ ਕਰ ਰਹੇ ਨੇ ਤੇ ਕਰਨੀਆਂ ਵੀ, ਇਹ ਸਾਰੀਆਂ ਗੱਲਾਂ ਟਾਈਮ ਦੇ ਵਿੱਚ ਹਨ। ਤੋ ਇਸ ਸਮੇਂ ਦੇ ਵਿੱਚ ਜਿੰਨੀ ਸੇਵਾ ਕਰ ਸਕੇ ਹਾਂ ਪ੍ਰਵਾਨ ਕਰਨੀ, ਆਓ ਇਹਨਾਂ ਤੁਕਾਂ ਨਾਲ ਫਿਰ ਜੁੜਨ ਦਾ ਯਤਨ ਕਰੀਏ। ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ।

0: जाइए आप मुकत मोहिता।
1: आप जीवन पागे हो जो हफ्तावारी दीवान दी हाजिर करते हुए अपने लोक परलोक दे सुख दाते तन तन श्री गुरु ग्रंथ साहब महाराज जी की पावन हजूरी विच अपना जन्म सफला कर रहे हो। आओ जितना समा सतगुरु जी ने बख्शे है इस समय नूं सफलाउण दा यतन करिए। अपनियां मनवृत्तियां एकागर करो, रसना पवित्र कर दे, एक बार सारे उच्चारण करो जी सतनाम वाहे गुरु जी। भाई गुरुदास जी ने सिख दी जो पहचान दसी है जो सिख दा स्वरूप दसे है जो सिख दे कर्म दसे ने भाई गुरुदास कहंदे ने सिख दा कर्म गुर फरमाए गुरसिख करना सिर्फ इतना ही है जो सतगुरु अपने मुख तो कहन उसनू ही कमाउना है। शायद ये धन गुरु रामदास पिता महाराज के उन्हां ही मुबारक शब्दां दी व्याख्या है कि जो गुर कह सोई भल मानो। गुरु दे कहे नूं हमेशा अपने जीवन अपनी जिंदगी वास्ते भला करके मनना है। सतगुरु दी बाणी दे अंदर गुर कहे आ साकार कमावो दी सानू शिक्षा दृढ़ कराई गई है। क्योंकि गुरु दे बचना नू ही असल विच सतगुरु दी बाणी दे अंदरों सानू समझ आउंदी है कि गुरु दी संग्या प्राप्त है। इस गुरु दे घर विच शरीर नूं जां तस्वीर नूं गुरु तस्लीम नहीं कीता गया। सतगुरु गुरु नानक दे पिता महाराज ने सिद्धां नूं यह जवाब दिता सी कि शब्द गुरु सुरत धुन चेला। इथे बाणी गुरु गुरु है बाणी दा सानू बार बार सतगुर बचन बचन है सतगुर दा सानू सतगुरु जी मार्ग दृढ़ कराउंदे ने। जदों असी बाणी गुरु गुरु है बाणी नूं असी सरवण करदे हां और जदों असी गुरु कोल आउंदे हां तां धन श्री गुरु ग्रंथ साहिब पिता महाराज नूं अपने गुरु दे स्वरूप विच जदों असीं तस्लीम करदे हां फिर यह गल स्पष्ट हो जाती है कि गुरु वचन है गुरु शब्द है गुरु बाणी है। गुरु दी बाणी ही असल विच साडे वास्ते ज्ञान दा आनंद दा सोम है। ਸ਼ਾਇਦ ਇਹੋ ਹੀ ਕਾਰਨ ਸੀ ਕਿ ਇਸ ਘਰ ਦੇ ਅੰਦਰ ਗੁਰੂ ਦੇ ਬਚਨਾਂ ਨੂੰ ਮੰਨਣ ਦੀ, ਗੁਰੂ ਦੇ ਬਚਨਾਂ ਨੂੰ ਕਮਾਉਣ ਦੀ, ਗੁਰੂ ਕੇ ਬਚਨਾਂ ਵਿੱਚ ਹੁਕਮੀ ਬੰਦੇ ਹੋਣ ਦੀ ਇਹ ਸਾਰੀ ਅਚਰਜ ਖੇਡ ਵਰਤਦੀ ਹੈ। ਕਿਉਂਕਿ ਗੁਰੂ ਪਿਤਾ ਮਹਾਰਾਜ ਨੇ ਅਨੇਕਾਂ ਵਾਰ ਬਾਣੀ ਵਿੱਚ ਆਪਣੇ ਆਪ ਨੂੰ ਵੀ ਬਿਲਕੁਲ ਮਨਫੀ ਕੀਤਾ ਹੈ। ਇਹ ਜਿਹੜੀ ਅਸੀਂ ਸ਼ਬਦਾਂ ਦੀ ਵਿਆਖਿਆ ਸੁਣਦੇ ਹਾਂ ਜਾਂ ਅਸੀਂ ਕਿਸੇ ਕੋਲੋਂ ਕੀਰਤਨ ਸੁਣਦੇ ਹਾਂ ਜਾਂ ਅਸੀਂ ਪਾਠ ਸੁਣਦੇ ਹਾਂ, ਸਾਨੂੰ ਇਸ ਭੁਲੇਖੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਕਿ ਇਹ ਗੱਲ ਤਾਂ ਭਾਈ ਸਾਹਿਬ ਕਹਿ ਕੇ ਗਏ ਨੇ। ਨਹੀਂ, ਮੈਂ ਹੂੰ ਪਰਮ ਪੁਰਖ ਕੋ ਦਾਸਾ ਗੁਰੂ ਕਲਗੀਧਰ ਕਹਿੰਦਾ। ਕਿਸੇ ਮੇਰੇ ਵਰਗੇ ਅਧਨੇ ਪ੍ਰਚਾਰਕ ਤੇ ਇਸ ਗੱਲ ਨੂੰ ਲਾਗੂ ਨਾ ਕਰ ਲੈਣਾ। ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਆਪ ਆਖਿਆ, ਮੈਂ ਤੇ ਦਾਸ ਹਾਂ ਭਾਈ, ਪਰਮਾਤਮਾ ਮੈਂ ਨਹੀਂ ਹਾਂ। ਔਰ ਸਤਿਗੁਰੂ ਜੀ ਨੇ ਸਾਨੂੰ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹ ਗੁਰੂ ਕਲਗੀਧਰ ਪਿਤਾ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਪਰ ਅਸੀਂ ਹੌਲੀ ਹੌਲੀ ਸਹਿਜੇ ਸਹਿਜੇ ਅਸੀਂ ਅਕਾਲ ਕੀ ਪੂਜਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤੱਕ ਸੀਮਤ ਹੋ ਗਏ। ਮੈਨੂੰ ਖਿਮਾ ਕਰ ਦੇਣਾ, ਅਸੀਂ ਨਰੋਲ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਪੁਜਾਰੀ ਦੇ ਰੂਪ ਵਿੱਚ ਆਉਂਦੇ ਹਾਂ। ਸ਼ਾਇਦ ਇਹੋ ਹੀ ਕਾਰਨ ਹੈ ਕਿ ਸਾਡਾ ਆਉਣਾ ਕੁਝ ਸਮੱਗਰੀ ਨਾਲ ਜੁੜ ਗਿਆ ਕਿ ਇਹ ਇੰਨੀਆਂ ਕੁ ਵਸਤਾਂ ਦੇ ਨਾਲ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਸ਼ੋਭਨੀਕ ਹਾਂ, ਜਾਂਦੇ ਹਾਂ ਤਾਂ ਸਾਡਾ ਜਾਣਾ ਮੁਬਾਰਕ ਹੈ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦਾ ਤਾਂ ਸਾਨੂੰ ਹੁਕਮ ਸੀ ਪਰਚਾ ਸ਼ਬਦ ਕਾ। ਹੁਣ ਅਸੀਂ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਾਂ ਪਰ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਲੈਂਦੇ। ਇੱਥੇ ਪਰਚੇ ਦਾ ਅਰਥ ਇਮਤਿਹਾਨ ਨਹੀਂ ਹੈ, ਪਰਚੇ ਦਾ ਅਰਥ ਪੇਪਰ ਜਾਂ ਐਗਜ਼ਾਮ ਨਹੀਂ ਹੈ। ਮਹਾਨ ਕੋਸ਼ ਪੜ੍ਹ ਲੈਣਾ, ਭਾਈ ਕਾਨ ਸਿੰਘ ਨਾਭਾ ਨੇ ਇਸ ਦਾ ਅਰਥ ਗਿਆਨ ਲਿਖਿਆ। ਗਿਆਨ ਅਸੀਂ ਹੁਣ ਵਿਅਕਤੀਆਂ ਤੋਂ ਲੈਂਦੇ ਹਾਂ। ਜੇ ਇਹ ਗੱਲ ਸੱਚ ਹੈ ਕਿ ਸਤਿਗੁਰੂ ਪਿਤਾ ਗੁਰੂ ਨਾਨਕ ਦੇ ਮਹਾਰਾਜ ਨੂੰ ਸਵਾਲ ਕੀਤਾ ਗਿਆ, ਮਹਾਰਾਜ ਇਹ ਧਰਤੀਆਂ ਕੋਈ ਕਹਿੰਦਾ 7 ਹੈ, ਕੋਈ ਕਹਿੰਦਾ 14 ਹੈ, ਸਤਿਗੁਰੂ ਜੀ ਆਕਾਸ਼ ਕੋਈ 7 ਕਹਿੰਦਾ ਕੋਈ 14 ਕਹਿੰਦਾ, ਇਹਨਾਂ ਦੇ ਵਿੱਚੋਂ ਸੱਚਾ ਕੌਣ ਹੈ, ਇਹਨਾਂ ਦੇ ਵਿੱਚੋਂ ਝੂਠਾ ਕੌਣ ਹੈ? ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਝੂਠਾ ਤਾਂ ਕੋਈ ਨਹੀਂ ਹੈ, ਸੱਚੇ ਤਾਂ ਦੋਵੇਂ ਹੀ ਨੇ। ਤੇ ਸੁਣਨ ਵਾਲਿਆਂ ਨੂੰ ਹੋਰ ਅਚੰਬਾ ਹੋ ਗਿਆ ਵੀ ਇਹ ਕਿੱਦਾਂ ਹੋਇਆ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ, ਜਿਸ ਨੇ 7 ਵੇਖੇ ਨੇ ਉਸਨੇ 7 ਕਹੇ ਨੇ, ਜਿਸ ਨੇ 14 ਵੇਖੇ ਨੇ ਉਸਨੇ 14 ਕਹੇ ਨੇ। ਬੋਲਿਆ ਤਾਂ ਦੋਵਾਂ ਨੇ ਸੱਚ ਹੈ। ਜੇ ਇਹ ਗੱਲ ਠੀਕ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ, ਜਿੰਨੀ ਜਿੰਨੀ ਕਿਸੇ ਦੀ ਬੁੱਧ ਹੈ ਉਸਨੇ ਪਰਮਾਤਮਾ ਨੂੰ ਉਸ ਤਰੀਕੇ ਨਾਲ ਬਿਆਨ ਕੀਤਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਪਿਤਾ ਮਹਾਰਾਜ ਦੇ ਘਰ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਅਨੇਕਾਂ ਹੀ ਸਾਖੀਆਂ ਜਦੋਂ ਅਸੀਂ ਵੱਖ ਵੱਖ ਪ੍ਰਚਾਰਕਾਂ ਦੇ ਕੋਲੋਂ ਸੁਣਦੇ ਹਾਂ, ਸਾਖੀ ਉਹੀ ਹੁੰਦੀ ਹੈ, ਹਰ ਸੁਣਾਉਣ ਦਾ ਢੰਗ ਆਪਣੇ ਆਪਣੇ ਤਰੀਕੇ ਨਾਲ ਹੁੰਦਾ। ਅੱਜ ਨਤੀਜਾ ਕੀ ਹੈ ਕਿ ਜਦੋਂ ਅਸੀਂ ਵਿਅਕਤੀਆਂ ਦੇ ਗਿਆਨ ਤੇ ਆ ਕੇ ਰੁਕ ਗਏ ਤੇ ਸਾਡੀ ਸਿੱਖੀ ਦਾ ਸਰੂਪ ਇਹ ਬਣ ਗਿਆ ਕਿ ਜਿੰਨੇ ਸਿੱਖ ਉਹਨੀਆਂ ਸਿੱਖੀਆਂ, ਅਲੱਗ ਅਲੱਗ ਕਿਸਮ ਦੀ ਅਸਾਂ ਨੇ ਸਿੱਖੀ ਧਾਰਨ ਕਰ ਲਈ ਹੈ, ਜਦੋਂ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਬਾਣੀ ਇੱਕ ਹੈ, ਗੁਰੂ ਇੱਕ ਹੈ, ਇਸ ਸ਼ਬਦ ਦਾ ਸਿਧਾਂਤ ਇੱਕ ਹੈ, ਸਰੋਵਰ ਪੰਗਤ ਅੰਮ੍ਰਿਤ ਸਭ ਇੱਕ ਸੀ। ਪਰ ਜਦੋਂ ਅਸੀਂ ਵੱਖ ਵੱਖ ਤਰੀਕਿਆਂ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦੇ ਕੋਲੋਂ ਪਰਚਾ ਸ਼ਬਦ ਕਾ ਨਹੀਂ ਪ੍ਰਾਪਤ ਕੀਤਾ ਤਾਂ ਫਿਰ ਜਿਸ ਜਿਸ ਤਰੀਕੇ ਨਾਲ ਕਿਸੇ ਨੂੰ ਗੱਲ ਸਮਝ ਆਈ ਉਹਨੇ ਉਸੇ ਤਰੀਕੇ ਨਾਲ ਸਾਨੂੰ ਸਮਝਾਈ ਹੈ, ਅਸੀਂ ਉਸੇ ਤਰੀਕੇ ਨਾਲ ਉਸਨੂੰ ਸੰਭਾਲ ਕੇ ਬੈਠ ਗਏ। ਮੈਂ ਬਿਨੈ ਕਰਨੀ ਚਾਹੁੰਦਾ ਤੁਹਾਡੀ ਅਰਦਾਸ ਦੇ ਵਿੱਚ ਤਿੰਨ ਤਰੀਕੇ ਦੇ ਇਹ ਅਲੱਗ ਅਲੱਗ ਪਾਠ ਨੇ। ਪਹਿਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪਾਠ ਇਹ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਕਹਿੰਦੇ ਜੀ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੱਖ ਰਹਿਤ ਮਰਿਆਦਾ ਲੈ ਲਓ, ਗੁਰਬਾਣੀ ਦੇ ਗੁਟਕੇ ਲੈ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਤਨਾ ਵੀ ਸਾਡੇ ਕੋਲ ਲਿਟਰੇਚਰ ਆਉਂਦਾ ਉਹਦੇ ਵਿੱਚ ਅਰਦਾਸ ਦਾ ਮੂਲ ਪਾਠ ਵੇਖ ਲਓ, ਉੱਥੇ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਕਿਉਂਕਿ ਸਾਡੀ ਬਾਣੀ ਗੁਰੂ ਹੈ, ਸੱਚਮੁੱਚ ਹੀ ਜਦੋਂ ਅਸੀਂ ਇਸ ਬਾਣੀ ਦਾ ਪਾਠ ਦੀਦਾਰ ਕਰਾਂਗੇ, ਦਰਸ਼ਨ ਦੀਦਾਰ ਨਹੀਂ। ਹੁਣ ਸਾਨੂੰ ਤਾਂ ਇਹ ਵੀ ਭਾਈ ਸਾਹਿਬ ਜੀ ਰੁਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ ਅਤੇ ਮੱਥਾ ਟੇਕਿਆ ਤੇ ਠੀਕ ਹੈ, ਸ਼ੁਕਰ ਹੈ। ਪਰ ਜਦੋਂ ਅਸੀਂ ਇਹਦਾ ਪਾਠ ਦੀਦਾਰ ਕਰਾਂਗੇ ਫਿਰ ਸਾਨੂੰ ਸ਼ਾਇਦ ਇਹ ਗੱਲ ਪੁੱਛਣੀ ਨਹੀਂ ਪਏਗੀ ਕਿ ਭਾਈ ਸਾਹਿਬ ਜੀ ਇਹ ਗੱਲ ਗੁਰਬਾਣੀ ਵਿੱਚ ਲਿਖੀ ਵੀ ਹੈ ਜਾਂ ਕਿੱਥੇ ਲਿਖੀ ਹੈ ਜਾਂ ਕੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਦਰਜ ਹੈ। ਦੂਸਰਾ ਸਾਡੇ ਕੋਲ ਜਿਹੜਾ ਪਾਠ ਹੈ ਉਹ ਹੈ ਅੰਮ੍ਰਿਤਸਰ ਦੇ ਸੰਬੰਧ ਵਿੱਚ। ਜਦੋਂ ਅਸੀਂ ਇਹ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਅਸੀਂ ਕਹਿੰਦੇ ਦਰਸ਼ਨ ਇਸ਼ਨਾਨ, ਉੱਥੇ ਸਿਰਫ ਇਸ਼ਨਾਨ ਹੈ ਕਿਉਂਕਿ ਅੰਮ੍ਰਿਤਸਰ ਦਾ ਅਰਥ ਵੀ ਅੰਮ੍ਰਿਤ ਸਰੋਵਰ ਹੈ। ਜਿਹੜਾ ਅੰਮ੍ਰਿਤਸਰ ਜਿਹੜਾ ਪਿਆ ਹੈ ਨਾ, ਅੰਮ੍ਰਿਤ ਨੂੰ ਕਹਿੰਦੇ ਨੇ ਸਰ, ਜਿਹੜਾ ਉਹ ਤਲਾਬ ਨੂੰ ਕਹੀਦਾ, ਸਰੋਵਰ ਨੂੰ ਕਹੀਦਾ। ਜਿਹੜੀ ਧੰਨ ਗੁਰੂ ਰਾਮਦਾਸ ਨੇ ਇਹਦੀ ਨੀਂਹ ਰੱਖੀ ਹੈ ਉਹ ਸਰੋਵਰ ਤੋਂ ਰੱਖੀ ਹੈ। ਅਨਮਤਾਂ ਦੇ ਵਿੱਚ ਵਗਦੇ ਪਾਣੀ ਦੇ ਵਿੱਚ ਇਸ਼ਨਾਨ ਦੀ ਬੜੀ ਮਹਾਨਤਾ ਸੀ। ਧੰਨ ਗੁਰੂ ਰਾਮਦਾਸ ਨੇ ਖਲੋਤੇ ਪਾਣੀ ਦੇ ਵਿੱਚ ਚਾਰ ਵਰਣਾਂ ਦੇ, ਚਾਰ ਆਸ਼ਰਮਾਂ ਦੇ, ਚਾਰ ਚੱਕਾਂ ਦੇ ਆਏ ਲੋਕਾਂ ਨੂੰ ਇੱਕ ਥਾਂ ਤੇ ਇਸ਼ਨਾਨ ਕਰਨ ਦਾ ਇਹ ਵਿਧਾਨ ਬੰਨ ਕੇ ਦਿੱਤਾ। ਗੱਲ ਤਾਂ ਬੜੀ ਸਪਸ਼ਟ ਸੀ, ਵਗਦੇ ਪਾਣੀ ਵਿੱਚ ਜਾਤ ਕਾਇਮ ਰਹਿੰਦੀ ਸੀ ਕਿਉਂਕਿ ਜਿੱਧਰੋਂ ਪਾਣੀ ਆ ਰਿਹਾ ਉਧਰ ਬ੍ਰਾਹਮਣ ਇਸ਼ਨਾਨ ਕਰਦੇ ਨੇ, ਜਿੱਧਰ ਨੂੰ ਪਾਣੀ ਜਾ ਰਿਹਾ ਉਧਰ ਪਹਿਲਾਂ ਕਸ਼ਤਰੀ ਕਰਦੇ ਨੇ, ਜਿੱਧਰ ਅੱਗੇ ਫਿਰ ਜਾ ਰਿਹਾ ਉਧਰ ਅੱਗੇ ਵੈਸ਼ ਕਰਦੇ ਨੇ, ਸਭ ਤੋਂ ਅਖੀਰ ਵਿੱਚ ਜਾ ਕੇ ਸ਼ੂਦਰ ਕਰਦੇ ਸਨ। ਨਤੀਜਾ ਕੀ ਸੀ? ਬ੍ਰਾਹਮਣ ਬ੍ਰਾਹਮਣ ਸੀ, ਸ਼ੂਦਰ ਸ਼ੂਦਰ ਸੀ, ਵੈਸ਼ ਵੈਸ਼ ਸੀ, ਕਸ਼ਤਰੀ ਕਸ਼ਤਰੀ ਸੀ। ਪਰ ਗੁਰੂ ਨਾਨਕ ਦੇ ਘਰ ਵਿੱਚ ਐਸਾ ਨਹੀਂ ਸੀ, ਇੱਥੇ ਤਾਂ ਚਾਰ ਵਰਣ ਇੱਕ ਵਰਣ ਕਰਾਇਆ। ਇਹੀ ਗੱਲ ਭਾਈ ਗੁਰਦਾਸ ਕਹਿੰਦੇ ਨੇ ਨਾ, ਇਸ ਵਰਣ ਵੰਡ ਦੇ ਇਸ ਵਿਤਕਰੇ ਨੂੰ ਸਤਿਗੁਰੂ ਗੁਰੂ ਨਾਨਕ ਨੇ ਖਤਮ ਕਰ ਦਿੱਤਾ ਸੀ। ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਤੀਸਰਾ ਪਾਠ ਆਉਂਦਾ ਉਹ ਜਾ ਕੇ ਅਖੀਰ ਵਿੱਚ ਆਉਂਦਾ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ, ਉੱਥੇ ਖੁੱਲ੍ਹੇ ਦਰਸ਼ਨ ਦੀਦਾਰ ਹੈ। ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਨਹੀਂ, ਇਸ਼ਨਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰੀਏ, ਕਿਉਂਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਮੈਂ ਤਾਂ ਬਹੁਤ ਵਾਰੀ ਬਿਨੈ ਕਰਦਾ ਵੀ ਜੇ ਹੁਣ ਸਾਨੂੰ ਕੋਈ ਪੁੱਛ ਲਵੇ ਵੀ ਤੁਸੀਂ ਸਿੱਖ ਜੇ, ਕਿਉਂਕਿ ਸਿੱਖ ਅਸੀਂ ਪਿਤਾ ਕਰਕੇ ਨਹੀਂ ਹੈ, ਪਿਤਾ ਕਰਕੇ ਪੁੱਤਰ ਹੁੰਦਾ, ਗੁਰੂ ਕਰਕੇ ਸਿੱਖ ਹੁੰਦਾ। ਅਸੀਂ ਸਿੱਖ ਜਿਹੜੇ ਹਾਂ ਪੁੱਤਰ ਬਾਬਾ ਸ਼੍ਰੀ ਚੰਦ ਹੈ, ਪੁੱਤਰ ਬਾਬਾ ਲਖਮੀ ਦਾਸ ਹੈ, ਭਾਈ ਲੈਣਾ ਪੁੱਤਰ ਨਹੀਂ ਹੈ, ਭਾਈ ਲੈਣਾ ਸਿੱਖ ਹੈ। ਜਦੋਂ ਅਸੀਂ ਗੁਰੂ ਦੇ ਰੂਪ ਵਿੱਚ ਪ੍ਰਵਾਨ ਕਰਦੇ ਹਾਂ ਤਾਂ ਅਸੀਂ ਸਿੱਖ ਹਾਂ। ਤੇ ਜੇ ਅਸੀਂ ਸਿੱਖ ਹੋ ਕੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਆਪਣੇ ਗੁਰੂ ਬਾਰੇ ਕੀ ਜਾਣਦੇ ਜੇ, ਤੇ ਇਹ ਸੱਚ ਹੈ ਕਿ ਅਸੀਂ ਬਿਲਕੁਲ ਨਹੀਂ ਜਾਣਦੇ। ਨਾ ਸਾਨੂੰ ਗੁਰੂ ਸਾਹਿਬ ਦੇ ਅੰਦਰ ਕਿੰਨੇ ਰਾਗ ਨੇ, ਕਿੰਨੇ ਗੁਰੂਆਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ, ਕਿੰਨੇ ਭੱਟਾਂ ਦੀ ਬਾਣੀ ਹੈ, ਅਸੀਂ ਬਿਲਕੁਲ ਅਣਜਾਣ ਇਸ ਮਾਮਲੇ ਤੋਂ। ਇਹ ਤਾਂ ਗੁਰੂ ਦਾ ਬਾਹਰੀ ਸਰੂਪ ਹੈ ਨਾ। ਇਸ ਦੇ ਅੰਦਰ ਜੋ ਗੁਰਬਾਣੀ ਦੇ ਅੰਦਰ ਹੈ, ਜਿਸ ਤਰ੍ਹਾਂ ਭਾਈ ਜੇਠੇ ਨੇ ਪੁੱਛਿਆ ਸੀ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੂੰ, ਮਹਾਰਾਜ ਜਦੋਂ ਅਸੀਂ ਬਾਣੀ ਪੜ੍ਹੀਏ ਤੁਸੀਂ ਸਾਨੂੰ ਹੁਕਮ ਕਰਦੇ ਜੇ, ਤੇ ਸਾਨੂੰ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ? ਤੇ ਅੱਜ ਵਾਲਾ ਜਵਾਬ ਨਹੀਂ ਸੀ। ਅੱਜ ਦਾ ਜਵਾਬ ਤਾਂ ਇਹੋ ਹੀ ਹੈ ਕਿ ਕੁੰਭ ਦਾ ਖਿਆਲ ਰੱਖੋ, ਜੋਤ ਦਾ ਖਿਆਲ ਰੱਖੋ, ਨਲੀਏਰ ਦਾ ਖਿਆਲ ਰੱਖੋ, ਮੌਲੀ ਦਾ ਖਿਆਲ ਰੱਖੋ, ਲਾਲ ਕੱਪੜੇ ਦਾ ਖਿਆਲ ਰੱਖੋ, ਆਏ ਗਿਆ ਦਾ ਖਿਆਲ ਰੱਖੋ, ਚਾਹ ਪਾਣੀ ਦਾ ਖਿਆਲ ਰੱਖੋ, ਧੂਫ ਬੱਤੀ ਦਾ ਖਿਆਲ ਰੱਖੋ। ਇਹੀ ਹੈ ਨਾ। ਤੁਸੀਂ ਕਿਸੇ ਨੂੰ ਸਵਾਲ ਵੀ ਕਰਕੇ ਵੇਖ ਲਓ ਬਈ ਤੁਸੀਂ ਪਾਠ ਰਖਾਇਆ ਤੇ ਤੁਸੀਂ ਸੁਣਦੇ ਕਿਉਂ ਨਹੀਂ? ਕਹਿੰਦੇ ਜੀ ਆਏ ਗਿਆ ਨੂੰ ਅਟੈਂਡ ਕਰਨਾ। ਤੇ ਜੇ ਉਹਨਾਂ ਨੂੰ ਤੁਸੀਂ ਦੂਜਾ ਸਵਾਲ ਕਰੋ ਵੀ ਜੇ ਤੁਸੀਂ ਆਏ ਗਿਆ ਨੂੰ ਅਟੈਂਡ ਕਰਨਾ ਸੀ ਤੇ ਫਿਰ ਤੁਸੀਂ ਪਾਠ ਕਿਉਂ ਰਖਾਇਆ? ਕਹਿੰਦੇ ਜੀ ਫਿਰ ਲੋਕਾਂ ਨੇ ਨਹੀਂ ਸੀ ਛੱਡਣਾ ਵੀ ਚੰਗੇ ਸਿੱਖ ਨੇ, ਕਾਕੇ ਦਾ ਵਿਆਹ ਕਰ ਲਿਆ, ਪਾਠ ਤੇ ਕਰਾਇਆ ਨਹੀਂ ਇਹਨਾਂ ਨੇ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਕਹਿਣ ਲੱਗੇ ਕਿ ਜਦੋਂ ਬਾਣੀ ਪੜ੍ਹਨੀ ਹੈ ਖਿਆਲ ਸਿਰਫ ਇੰਨਾ ਹੀ ਰੱਖਣਾ ਹੈ ਕਿ ਕਿਆ ਗੁਰ ਕਹੇ ਕਰੇ ਹਮ ਕਹਾਂ। ਗੁਰੂ ਕੀ ਕਹਿੰਦਾ ਅਸੀਂ ਕੀ ਕਰਦੇ ਹਾਂ? ਭਾਈ ਸੁਸਾ ਸੀ ਨਾ, ਉਹ ਇੱਕ ਦਿਨ ਸੰਗਤ ਚ ਆ ਕੇ ਤੇ ਜਿੱਧਰ ਕੀਰਤਨ ਹੋ ਰਿਹਾ ਜਿੱਧਰ ਮਹਾਰਾਜ ਆਪ ਸੁਸ਼ੋਭਿਤ ਸਨ ਉਧਰ ਪਿੱਠ ਕਰਕੇ ਬਹਿ ਗਿਆ ਤੇ ਨਾਲ ਦੇ ਸਿੱਖਾਂ ਨੇ ਫੜ ਕੇ ਲਿਆ ਕੇ ਗੁਰੂ ਜੀ ਕੋਲ ਪੇਸ਼ ਕਰਤਾ, ਮਹਾਰਾਜ ਆ ਵੇਖੋ ਤੁਹਾਡੇ ਵੱਲ ਪਿੱਠ ਕਰਕੇ ਬੈਠੇ। ਤੇ ਸਤਿਗੁਰੂ ਜੀ ਨੇ ਪੁੱਛਿਆ ਕਿਉਂ ਭਾਈ ਸੁਥਰੇ ਆ? ਕਹਿਣ ਲੱਗਾ ਮਹਾਰਾਜ ਮੈਂ ਤੇ ਹੈਰਾਨ ਆ ਜਿਹੜੇ ਤੁਹਾਡੇ ਵੱਲ ਮੁੱਖ ਕਰਕੇ ਬੈਠੇ ਨੇ, ਮੇਰੇ ਵਿੱਚ ਤਾਂ ਸਮਰੱਥਾ ਨਹੀਂ ਹੈ ਕਿ ਇਹ ਤੁਹਾਡੀ ਗੁਰਬਾਣੀ ਦੇ ਗਿਆਨ ਦੇ ਜੋ ਸਾਡੇ ਮੁੱਖ ਦੇ ਉੱਪਰ ਥੱਪੜ ਪੈਂਦੇ ਨੇ, ਬਾਣੀ ਕੁਝ ਹੋਰ ਕਹਿੰਦੀ ਹੈ, ਸਾਡੇ ਕਰਮ ਕੁਝ ਹੋਰ ਨੇ, ਇਸੇ ਕਰਕੇ ਮੈਂ ਤੇ ਪਿੱਠ ਕਰਕੇ ਬੈਠਾ ਵੀ ਸਾਰੀਆਂ ਪਿੱਠ ਤੇ ਹੀ ਪੈ ਜਾਣ ਤਾਂ ਠੀਕ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਕੁਝ ਸਿੱਖ ਦੇ ਬਾਰੇ ਲਿਖਿਆ ਗਿਆ ਹੈ ਉਹ ਅੱਜ ਸਾਡੇ ਲਈ ਸਿਰਫ ਇੱਕ ਸਬਜ਼ ਬਾਗ ਹੈ। ਸਾਡੇ ਵਾਸਤੇ ਤੇ ਉਹ ਗੱਲਾਂ ਜਿਹੜੀਆਂ ਨੇ ਉਹ ਪਹੁੰਚ ਤੋਂ ਪਰੇ ਨੇ। ਕਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਦੀ ਬਾਣੀ ਵਿੱਚ ਦਰਜ ਨੇ ਕਿ ਇਹਨਾਂ ਬਖਸ਼ਿਸ਼ਾਂ ਦਾ ਉਹ ਸਿੱਖ ਪਾਤਰ ਬਣਦਾ ਜਿਹੜਾ ਇਸ ਗੁਰਬਾਣੀ ਨਾਲ ਜੁੜਦਾ ਹੈ, ਜਿਹੜਾ ਇਸ ਗੁਰੂ ਨਾਲ ਜੁੜਦਾ ਹੈ, ਜਿਹੜਾ ਇਸ ਗੁਰੂ ਦੇ ਰਸਤੇ ਤੇ ਤੁਰਦਾ। ਤੇ ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਜਿਹੜੇ ਗੁਰਦੁਆਰੇ ਆਉਂਦੇ ਹਾਂ, ਠੀਕ ਹੈ ਸਾਡੇ ਧੰਨ ਭਾਗ ਨੇ ਕਿ ਚਲੋ ਇਸ ਦੁਨੀਆਦਾਰੀ ਦੇ ਵਿੱਚੋਂ ਸਾਨੂੰ ਕੁਝ ਸਮਾਂ ਸਤਿਗੁਰੂ ਬਖਸ਼ਦੇ ਨੇ ਕਿ ਅਸੀਂ ਇੱਥੇ ਆਉਂਦੇ ਹਾਂ, ਪਰ ਸਾਡਾ ਇੱਕ ਫਰਜ਼ ਵੀ ਬਣਦਾ, ਉਹ ਇਹ ਹੈ ਕਿ ਸਾਨੂੰ ਹੀ ਵੇਖਣ ਤੋਂ ਬਾਅਦ ਇਸ ਗੁਰੂ ਪਿਤਾ ਮਹਾਰਾਜ ਦੇ ਪ੍ਰਤੀ ਇਸ ਸੰਸਾਰ ਦੇ ਲੋਕਾਂ ਨੇ ਸਮਰਪਣ ਹੋਣਾ ਹੈ। ਕੀ ਸਾਨੂੰ ਪਤਾ ਹੈ? ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਮੱਥਾ ਟੇਕਿਆ ਸੀ, ਇਹ ਗੱਲ ਸਧਾਰਨ ਗੱਲ ਨਹੀਂ ਸੀ। ਉਹਦਾ ਇੱਕ ਮੂਲ ਮੈਂ ਤੁਹਾਨੂੰ ਮੁੱਢ ਥੋੜਾ ਜਿਹਾ ਦੱਸਣਾ ਚਾਹੁੰਦਾ। ਇੱਕ ਦਿਨ ਮੀਂਹ ਪਿਆ ਤੇ ਸਤਿਗੁਰੂ ਹਵੇਲੀ ਦੇ ਵਿੱਚ ਬਾਹਰ ਆਪਣਾ ਦਰਬਾਰ ਲਗਾਇਆ ਤੇ ਮੁੱਖ ਤੋਂ ਆ ਬਚਨ ਉਚਾਰਿਆ, ਕਹਿਣ ਲੱਗੇ ਵੀ ਬਾਲਣ ਤੇ ਸਾਰਾ ਹੀ ਭਿੱਜ ਗਿਆ ਤੇ ਲੰਗਰ ਵੀ ਤਿਆਰ ਹੋ ਸਕਣਾ ਕਠਿਨ ਹੈ, ਤੇ ਚਲੋ ਅੱਜ ਫਿਰ ਸਿੱਖਾਂ ਨੂੰ ਮਠਿਆਈ ਛਕਾਉਂਦੇ ਹਾਂ। ਕਹਿਣ ਲੱਗੇ ਆਪਣੇ ਪੁੱਤਰ ਨੂੰ, ਬਾਬਾ ਸ਼੍ਰੀ ਚੰਦ ਨੂੰ, ਬਾਬਾ ਸ਼੍ਰੀ ਚੰਦ ਨੂੰ ਸੰਬੋਧਨ ਹੋ ਕੇ ਸਤਿਗੁਰੂ ਕਹਿੰਦੇ ਨੇ ਸ਼੍ਰੀ ਚੰਦ ਤੂੰ ਕਿੱਕਰ ਤੇ ਚੜ੍ਹ, ਹਲਾ ਇਸ ਨੂੰ ਮਠਿਆਈ ਡਿੱਗੇਗੀ। ਬਾਬਾ ਸ਼੍ਰੀ ਚੰਦ ਕਹਿਣ ਲੱਗੇ, ਪਿਤਾ ਜੀ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ ਜੀ, ਵੀ ਭਲਾ ਕਿਕਰਾਂ ਤੋਂ ਮਠਿਆਈ ਡਿੱਗਦੀ ਹੈ, ਤੁੱਕੇ ਡਿੱਗਦੇ ਨੇ। ਸਤਿਗੁਰੂ ਬਾਬਾ ਲਖਮੀ ਚੰਦ ਨੂੰ ਕਹਿਣ ਲੱਗੇ, ਪੁੱਤਰ ਤੂੰ ਉੱਠ। ਉਹ ਕਹਿਣ ਲੱਗਾ, ਪਿਤਾ ਜੀ ਠੀਕ ਤੇ ਆਖਿਆ ਵੱਡੇ ਭਾਈ ਨੇ ਵੀ ਕਿਕਰਾਂ ਤੋਂ ਮਠਿਆਈ ਨਹੀਂ ਡਿੱਗਦੀ, ਤੁੱਕੇ ਡਿੱਗਦੇ ਨੇ। ਸਤਿਗੁਰੂ ਕਹਿਣ ਲੱਗੇ, ਚਲੋ ਭਾਈ ਲੈਣਾ ਜੀ ਤੁਸੀਂ ਉੱਠ ਕੇ ਚੜੋ। ਭਾਈ ਲੈਣਾ ਉੱਠ ਕੇ ਕਿਕਰ ਵਾਲੇ ਪਾਸੇ ਨੂੰ ਤੁਰ ਪਏ। ਮਗਰੋਂ ਬਾਬਾ ਸ਼੍ਰੀ ਚੰਦ ਆਵਾਜ਼ ਮਾਰਦਾ, ਲੈਣਿਆ ਤੂੰ ਸਾਡੇ ਨਾਲੋਂ ਜ਼ਿਆਦਾ ਸਿਆਣਾ,

ਚੇਲੇ ਰਹਿ ਰਾਸ ਕੀ। ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ। ਇਹ ਗੱਲ ਕੇਵਲ ਕਰਤਾਰਪੁਰ ਵਿੱਚ ਨਾ ਰਹੀ, ਇਹ ਤਾਂ ਜੰਗਲ ਦੀ ਅੱਗ ਵਾਂਗੂ ਸੁਮੇਰ ਪਰਬਤ ਤੇ ਵੀ ਚਲੀ ਗਈ। ਸਾਰੇ ਸੰਸਾਰ ਦੇ ਵਿੱਚ ਇਹ ਗੱਲ ਤੁੰਮ ਗਈ ਕਿ ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਮੱਥਾ ਟੇਕਿਆ। ਇਸ ਗੱਲ ਦਾ ਆਮ ਲੋਕਾਂ ਨਾਲੋਂ ਸਿੱਧਾਂ ਨੂੰ ਅਚੰਭਾ ਜ਼ਿਆਦਾ ਹੋਇਆ, ਕਿਉਂਕਿ ਜਿਨ੍ਹਾਂ ਕੋਲ ਕਰਾਮਾਤਾਂ ਸੀ, ਰਿਧੀਆਂ ਸੀ, ਵੱਡੀਆਂ ਉਮਰਾਂ ਸਨ, ਉਹ ਤਾਂ ਇਹ ਕਹਿਣ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਇਹ ਕੀ ਹੋਇਆ ਕਿ ਆਪਣੇ ਤੋਂ ਅੱਧੀ ਉਮਰ ਵਾਲੇ ਆਪਣੇ ਹੀ ਸਿੱਖ ਨੂੰ ਕਹਿੰਦੇ ਨਾਨਕ ਨੇ ਮੱਥਾ ਟੇਕ ਦਿੱਤਾ। ਪਰ ਸੱਚ ਇਹ ਸੀ, ਹੁਣ ਸਮਾਂ ਆਗਿਆ ਨਹੀਂ ਦਿੰਦਾ ਕਿ ਆਪਾਂ ਇਸ ਸਾਖੀ ਦੀ ਵੀ ਵਿਆਖਿਆ ਵਿੱਚ ਜਾਈਏ। ਗੁਰੂ ਨਾਨਕ ਨੇ ਮੱਥਾ ਇਸ ਕਰਕੇ

ਬਿਲੰਬਤ ਰਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਆ ਅਜੇ ਵੀ ਪੁਸਤਕਾਂ ਚ ਲਿਖਿਆ ਮਿਲਦਾ ਹੈ ਇਸ ਨੂੰ ਕਹਿੰਦੇ ਪੰਜਾਬੀ ਠੇਕਾ ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਉਸ ਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਨਾਂਦੇੜ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਜਿਉਂਦੇ ਹਾਂ। ਆ ਤੱਕੋ ਸੰਗਤਾਂ ਵੱਲ ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀਆਂ ਨੇ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ। ਸਿੰਘ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ ਗੁਰੂ ਹੈ। ਬਾਣੀ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਮੇਰੇ ਖਾਲਸੇ ਦਾ ਦਰਸ਼ਨ ਕਰੇ। ਜਿਹਨੇ ਮੇਰੇ ਨਾਲ ਵਚਨ ਕਰਨੇ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਬਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਤਬਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ, ਕਿੱਡਾ ਪਾਪੀ ਹੈ! ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਟ ਲਾਈ ਜਾਂਦਾ, ਹੋਰ ਵੀ ਘੋਰ ਪਾਪ ਕਰਦਾ ਹੈ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡਿਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦੁਆਈ ਮਚਾਈ ਹੈ,
ਕਿਸੇ ਨੇ ਭਰਾ ਨੂੰ ਆਖਿਆ ਵੀਰਾ ਮੈਂ ਤੈਨੂੰ ਲੱਕੜੀ ਵਧੇ ਸੀ, ਕਿਸੇ ਨੇ ਬਾਪ ਨੂੰ ਆਖਿਆ ਬਾਵਲਾ ਮੈਨੂੰ ਰੱਖ ਲੈ, ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰ ਕੰਡਾ ਦਰਿਆ ਦੇ ਕੋਲ ਸ਼ਾਹਵਾਜ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਲੱਗੇ ਨੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ, ਸਿੰਘਾਂ ਨੇ ਕੀ ਤੱਕਿਆ ਬਈ ਆ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦੁਆਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ ਖਾਲਸਾ ਜੀ, ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ ਹੈ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂਗੇ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ, ਜ਼ਕਰੀਆ ਖਾਨ ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ, ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ, ਕਿਉਂ ਬਈ ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ, ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ, ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ ਨੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ, ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇੰਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਪ ਦੇ। ਹੈਰਾਨ ਹੋਇਆ, ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ, ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ, ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ, ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ ਬਈ ਇਹ ਉਹ ਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ, ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੱਡੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ ਕੀ।

0: ਧੰਨ ਗੁਰੂ ਨਾਨਕ ਪਾਤਸ਼ਾਹ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਵੇਖਿਆ ਸੰਸਾਰ ਤੇ ਬੜੇ ਜ਼ੁਲਮ ਪੈ ਰਹੇ ਹਨ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਤਾਂ ਕੋਈ ਰੋਸ ਨਹੀਂ ਪਰ ਗਰੀਬ ਜਨਤਾ ਨੂੰ ਲਤਾੜਿਆ ਜਾ ਰਿਹਾ ਸੀ ਲਹੂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਸਨ ਸੈਦਪੁਰ ਦੇ ਪਠਾਨ ਜੋ ਹਿੰਦੁਸਤਾਨ ਤੇ ਕਾਬਜ ਸਨ ਜਨਤਾ ਨੂੰ ਲਿਤਾੜ ਰਹੇ ਸੀ ਬੜੀ ਦੁਖੀ ਸੀ ਜਨਤਾ ਬੜੇ ਹੰਕਾਰੀ ਹੋ ਗਏ ਸਨ ਨਿਰੰਕਾਰ ਦੀ ਲੀਲਾ ਹੈ ਪਾਪ ਕੀ ਜੰਝ ਲੈ ਕਾਬਲੋਂ ਦਾਇਆ ਜੋ ਕਿ ਨਿਰੰਕਾਰ ਦਾ ਖੇਲ ਹੈ ਇਹ ਬਾਬਰ ਨੇ ਵੀ ਰਾਜ ਭਾਗ ਕਰਨੇ ਸੀ ਆ ਕੇ ਤੇ ਘੱਟ ਇਸ ਵੀ ਨਾ ਕੀਤੀ ਹਿੰਦੁਸਤਾਨ ਤੇ ਆ ਕੇ ਬੜੇ ਜ਼ੁਲਮ ਢਾਏ ਜਿੱਥੇ ਸ਼ੈਦਪੁਰ ਦੇ ਪਠਾਣਾ ਨੂੰ ਸਜ਼ਾ ਮਿਲੀ ਉੱਥੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਦੱਸ ਰਹੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਮੁਗਲਾਂ ਨੇ ਆ ਕੇ ਚੜ੍ਹਾਈ ਕੀਤੀ ਤੇ ਫਿਰ ਜ਼ੋਰ ਦੇ ਨਾਲ ਆ ਕੇ ਦੁਨੀਆਂ ਕੋਲੋਂ ਧਨ ਦੌਲਤ ਸਭ ਕੁਛ ਖੋ ਲਿਆ ਗਰੀਬਾਂ ਦੇ ਲਹੂ ਵਹਾਏ ਜਿੱਥੇ ਸ਼ਾਹੂਕਾਰਾਂ ਨੂੰ ਲੁੱਟਿਆ ਉੱਥੇ ਸੰਤਾਂ ਸਾਧੂਆਂ ਫਕੀਰਾਂ ਨੂੰ ਵੀ ਪਕੜ ਕੇ ਆਪਣੇ ਕੈਦੀ ਬਣਾ ਲਿਆ ਤੇ ਜਗਤ ਜਲੰਧੇ ਨੂੰ ਥਾਰਨ ਲਈ ਆਏ ਨਿਰੰਕਾਰ ਦਾ ਰੂਪ ਕੋਟ ਬ੍ਰਹਿਮੰਡਾਂ ਦੇ ਮਾਲਕ ਸੁਖ ਜਿਉਂ ਦੇਣਾ ਸੀ ਸੰਸਾਰ ਨੂੰ ਆਪ ਵੀ ਇਸ ਟੋਲੇ ਵਿੱਚ ਹੋ ਵਿਚਰੇ ਜੋ ਕੁਝ ਲੁੱਟਿਆ ਸੀ ਇਹ ਮਾਲ ਧਨ ਚੁੱਕਣ ਲਈ ਲੋੜ ਸੀ ਉਹਨਾਂ ਨੂੰ ਤੇ ਸਾਰਿਆਂ ਦੇ ਸਿਰਾਂ ਤੇ ਪੰਡਾਂ ਰੱਖ ਦਿੱਤੀਆਂ ਤੇ ਅੱਗੇ ਲਾ ਲਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ ਤੇ ਵੀ ਪੰਡ ਰੱਖ ਦਿੱਤੀ ਪਰ ਇਹਨਾਂ ਨੇ ਕੀ ਤੱਕਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਹੱਥ ਵਿੱਚ ਮਾਲਾ ਹੈ ਦੂਜੇ ਹੱਥ ਵਿੱਚ ਕਾਸ਼ਾ ਹੈ ਤੇ ਪੰਡ ਚਾਰ ਉਂਗਲਾਂ ਸਿਰ ਤੋਂ ਉੱਪਰ ਚੱਲ ਰਹੀ ਹੈ ਸਿਪਾਹੀਆਂ ਨੇ ਜਾ ਕੇ ਆਪਣੇ ਸਰਦਾਰ ਨੂੰ ਦੱਸਿਆ ਬਈ ਇੱਕ ਫਕੀਰ ਐਸਾ ਅਜ਼ਮਤ ਵਾਲਾ ਜਿਸਨੇ ਹੱਥ ਵੀ ਨਹੀਂ ਰੱਖਿਆ ਹੋਇਆ ਤੇ ਪੰਡ ਨਾਲ ਨਾਲ ਚਲੀ ਆ ਰਹੀ ਹੈ ਸਿਰ ਤੇ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਇਹਨਾਂ ਨੇ ਜਿੱਥੇ ਲੁੱਟ ਦਾ ਮਾਲ ਇਕੱਠਾ ਕੀਤਾ ਹੋਇਆ ਸੀ ਨਾਲ ਹੀ ਇੱਕ ਕੈਦਖਾਨਾ ਵੀ ਬਣਾਇਆ ਹੋਇਆ ਸੀ ਜਿੱਥੇ ਚੱਕੀਆਂ ਰੱਖੀਆਂ ਹੋਈਆਂ ਸਨ ਫੌਜਾਂ ਦੇ ਆਟਾ ਪੀਣ ਲਈ ਸਾਰਿਆਂ ਨੂੰ ਕਣਕਾਂ ਦਿੱਤੀਆਂ ਗਈਆਂ ਭਾਈ ਚੱਕੀਆਂ ਚਲਾਓ ਭਾਈ ਤੇ ਆਟਾ ਪੀਵੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਦਿੱਤੀ ਗਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ ਹੇ ਨਿਰੰਕਾਰ ਤੇਰੀ ਸ੍ਰਿਸ਼ਟੀ ਇਤਨਾ ਦੁੱਖ ਭੋਗ ਰਹੀ ਹੈ ਇਤਨੀ ਕੁਰਲਾ ਰਹੀ ਹੈ ਕਿਰਪਾ ਕਰ ਇਹਨਾਂ ਨੂੰ ਸੁਖ ਸੁਖੀ ਕਰ ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਤੈਨੂੰ ਚੱਕੀ ਚਲਾਉਣ ਦੀ ਲੋੜ ਨਹੀਂ ਤੂੰ ਪਰਮੇਸ਼ਰ ਦਾ ਸਿਮਰਨ ਕਰ ਰਬਾਬ ਵਜਾ ਬਾਣੀ ਆਈ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਹੇ ਨਿਰੰਕਾਰ ਕਿਰਪਾ ਕਰ ਪ੍ਰਜਾ ਤੇ ਬਾਦਸ਼ਾਹ ਦਾ ਕੀ ਮੇਲ ਹੁੰਦਾ ਪ੍ਰਜਾ ਦੇ ਗਰੀਬ ਬੰਦਿਆਂ ਦਾ ਤੇ ਬਾਦਸ਼ਾਹ ਦਾ ਮੇਲ इस तरह है जिवें एक शेर गौआं दे वग नूं अगे ला लवे, पर उसका रथवाई उदी रखवाली करदा है। तू कृपा कर इस जगत जलंदे नूं सुखी कर। एक अरदास कीती, जां पादशाह बाबर नूं पता लग्या कि एक ऐसा अनोखा फकीर आया है कैदी बन के, जिदी चक्की आपे चल रही है, आप ओ गले विच दाने भी नहीं पा रहा, आपे ही दाने पै रहे हैं ते आपे ही पीछे जा रहे हैं। ता आके जदों दर्शन कीते, दर्शन कर दिया आत्मा शुद्ध हो गई। उच्चारण करो श्री वाहिगुरु। बाबर ने कहा, हे बंदे खुदा दे तू कौन है? धन गुरु नानक पातशाह कहन लगा, मैं कोई होर नहीं, मैं भी उसका एक मामूली बंदा हां, पर तू बंदियां वाले काम नहीं कर रहा। उच्चारण करो श्री वाहिगुरु। धन गुरु नानक पातशाह कहन लगे बाबर नूं, भाई तू भाई खुदा दा बंदा है? आखे जी मैं खुदा दा ही बंदा हां। ते धन गुरु नानक पातशाह कहन लगे, जेडे खुदा दे बंदे होंदे हन ओ खुदा दे बंदियां ते रहम करदे हन, जुलम नहीं ढांदे। जे किते बाबर खुदा दा बंदा होंदा तां फिर ए पशुआं वांगू दुनिया नूं मारदा ना, लिताड़दा ना, निरादर ना करदा। खुदा दे बंदे विच खुदाई होंदी है। खुदा संसार विच वस रहा है ते संसार खुदा विच वस रहा है। जे संसार नूं दुख देईए तां ओ दुख उस अकाल पुरख वाहिगुरु नूं पहुंचदा है। तू निर्दोष प्रजा नाल क्यों इहो जे जुल्म कर रहे हैं? हुण सिपाही हुक्म दी उडीक विच हन, भाई अज इस दा छुटकारा नहीं हो सकदा, क्योंकि एडी वड्डी गल कर रहा है फकीर। पर बाबर दा मन झुक गया जदों अपने अंदर दा शीशा वेख्या कि जिस वाहिगुरु ने, जिस अकाल पुरख ने एडे सुख दिते, एडियां वड्याईयां दित्तियां, ते मैं उसकी साजी हुई सृष्टि नूं सुख ना देवां, लताड़ा ता ओ मैनू किवें परवान करेगा। उच्चारण करो श्री वाहिगुरु। सतगुरां दे एक क्षण तां कौड़े बचन, पर असल विच उदे जीवन लई एक रोशन मुनारा सन। चरणा ते डिग पिया, खुदा वालिया मेरे कोलों भुल हो गई है। ते धन गुरु नानक पातशाह जी ने उस वेले अकाल पुरख वाहिगुरु दे चरणा विच बेनती कीती, हे निरंकार कृपा कर इस जगत जलंदे नूं रख लै, इन्हां जीवां नूं सुमत बख्श। ए पुन्ना करके बादशाह तां बन जांदे हन, पर तेरी कृपा नूं, तेरी होंद नूं ए भुल जांदे हन।

0: ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ। ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ, ਸੇਵਾ ਕਰੇ, ਤਾਂ ਰਾਜ ਜੋਗੀ ਹੋ ਜਾਂਦਾ। ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋ ਨਰਕ ਬਣ ਜਾਂਦਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ,
0: ਕਿਉਂਕਿ ਤਪੋ ਰਾਜ ਰਾਜੋ ਨਰਕ। ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ, ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ, ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ, ਸੈਸ਼ਨ ਜੱਜ, ਬੜੇ ਵੱਡੇ ਅਫਸਰ ਆਇਆ ਕਰਦੇ ਸੀ। ਮਹਾਰਾਜ ਕੋਈ ਸੁਮਤੀ ਬਖਸ਼ੋ। ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ, ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ, ਬਚਨ ਸੁਣੇ, ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ। ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ। ਮਹਾਰਾਜ ਮੈਨੂੰ ਸੁਮਤੀ ਬਖਸ਼ੋ। ਬਾਬਾ ਜੀ ਕਹਿਣ ਲੱਗੇ, ਭਾਈ ਅੰਮ੍ਰਿਤ ਵੇਲੇ ਜਾਗ ਕੇ, ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ, ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ। ਜੱਜ ਦੀ ਕਲਮ ਫੜਾਈ ਹੈ, ਇਹ ਕੋਈ ਥੋੜੀ ਗੱਲ ਨਹੀਂ। ਜੀਵਾਂ ਦਾ ਇਨਸਾਫ ਕਰਦਾ ਤੂੰ, ਤੇ ਜਦੋਂ ਇਨਸਾਫ ਕਰਨ ਲੱਗੇ ਨਾ, ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ, ਤਾਂ ਮਗਰ ਵੇਖ ਲਿਆ ਕਰ, ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ, ਉਹ ਮਾਲਕ ਵੇਖ ਰਿਹਾ ਹੁੰਦਾ। ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ, ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ। ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ, ਤਾਂ ਯਾਦ ਰੱਖ, ਤੂੰ ਵੀ ਨਹੀਂ ਬਖਸ਼ਿਆ ਜਾਵੇਗਾ, ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ। ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ, ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ। ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ, ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ, ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ, ਸੱਚ ਦੇ ਰਾਹ ਤੇ ਚੱਲਣਾ, ਜੀਆਂ ਤੇ ਦਇਆ ਕਰਨੀ ਹੈ, ਭਲਾ ਕਰਨਾ, ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ। ਆਖਿਆ, ਭਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ, ਤਾਂ ਦਰਗਹਿ ਬੈਸਨ ਪਾਈਏ। ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ, ਤੂੰ ਚਾਹੁੰਦਾ ਮੇਰਾ ਮੁੱਖ ਇੱਥੇ ਵੀ ਉਜਲਾ ਹੋਵੇ, ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ, ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ, ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ। ਉਹ ਕੌਣ ਵੇਖ ਰਿਹਾ? ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ। ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ, ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ, ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ, ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ। ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ, ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ, ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਣੇ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ, ਸਮਰੱਥ ਪੁਰਖ ਹੁੰਦੇ ਹੋਏ ਵੀ, ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ। ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ, ਪੰਡ ਉੱਪਰ ਹੀ ਚਲਦੀ ਰਹੀ, ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ। ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ, ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ, ਬਈ ਬਹਿ ਕੇ ਪੀਸੀ ਜਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे बाहर आए ओ रब दे फकीरा, ओ रब दे रूप ओ खुदा दे रूप, मेरे ते रहम कर कृपा कर, मेरे ते दया कर, मैनू सीधे रस्ते पा दे। धन गुरु नानक पातशाह जी ने राज जोग करन लई कहा, आख्या जे तां प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शर्मद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेका उग्र पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा, कोई 2 रुपए 4 रुपए देवे ता अंदर जाके दर्शन करा देंदा, नहीं तां कहिंदा जदों मैं जांदा हां बादशाह औरंगजेब दी कबर ते मेरा अंदर जलन लग जांदा, ते जो देश कौम लई आपा वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक वेरा भी दर्शन कर लैंदा फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहिगुरु जगत जलंदा रख लै, अपनी कृपा धार, जित द्वारे उभरे तिते ले उबार। इतनी मार पई कुरला ने, इतनी मार होई